ਸਵਾਗਤ ਹੈ।

ಸಂಪರ್ಕ

ਸਾਰੀ ਸਾਰ ਸਾਡੀ ਸਾਡੇ ਨਾਮ ਕੇ ਕਲਾ।

Thank you.

Thank you.

Dasa

ਸਤਿ ਸ੍ਰੀ ਅਕਾਲ ਪੁਰਖ ਜੀ ਅਕਾਲ ਸਵਰ ਜੀ ਸਤਿ ਸ੍ਰੀ ਅਕਾਲ ਪੁਰਖ ਜੀ ਅਕਾਲ ਸਵਰ ਜੀ

拜。

क्या बिन से बाप घनेरे पैसे बड़े मुगे कोई तारे वायर पैसे बड़े

ਖੁਸ਼ੀਆਂ ਬਖਸ਼ਣੀਆਂ। ਅੰਮ੍ਰਿਤ ਵੇਲੇ ਦੀ ਦਾਤ ਲਈ ਸਰਦਾਰ ਕੁਲਵੰਤ ਸਿੰਘ ਜੀ ਜਸਵਿੰਦਰ ਕੌਰ 1100 ਰੁਪਈਏ ਲੰਗਰਾਂ ਵਿੱਚ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਅੰਮ੍ਰਿਤ ਵੇਲੇ ਦੀ ਦਾਤ ਬਖਸ਼ਣੀ, ਨਿਤਨੇਮ ਦੀਆਂ ਦਾਤਾਂ ਬਖਸ਼ਣੀਆਂ, ਗੁਰਸਿੱਖੀ ਜੀਵਨ ਚੜ੍ਹਦੀ ਕਲਾ ਬਖਸ਼ਣੀ। ਸਰਦਾਰ ਅੰਮ੍ਰਿਤ

ਹੋਰ ਖੁਸ਼ੀਆਂ ਬਖਸ਼ਣੀਆਂ ਗੁਰਸਿੱਖੀ ਜੀਵਨ ਦੇਹ ਅਰੋਗਤਾ ਸੁਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ ਸਾਲਾਨਾ ਬਰਸੀ ਦੇ ਨਿਮਿੱਤ ਆਤਮਿਕ ਸ਼ਾਂਤੀ ਲਈ ਸਵਰਗਵਾਸੀ ਅੰਬਾ ਕੌਰ ਜੀ ਸੁਪਤਨੀ ਸਵਰਗਵਾਸੀ ਸਰਦਾਰ ਨਾਨਕ ਸਿੰਘ ਜੀ ਸੇਠੀ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ। ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਬਲਜਿੰਦਰ ਕੌਰ ਲੰਗਰਾਂ ਵਿੱਚ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਵਿਦਿਆਦਾਨ ਦੀ ਬਖਸ਼ਿਸ਼ ਕਰਨੀ, ਨਾਮ ਬਾਣੀ ਦੀ ਦਾਤ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸੁਰਿੰਦਰ ਕੌਰ ਜੋਗਿੰਦਰ

ਚੜ੍ਹਦੀ ਕਲਾ ਰੱਖਣੀ। ਗਗਨਦੀਪ ਕੌਰ ਲੰਗਰਾਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਹਨ, ਦੇਹ ਅਰੋਗਤਾ ਸੁੱਖ ਸ਼ਾਂਤੀ ਚੜ੍ਹਦੀ ਕਲਾ ਬਖਸ਼ਣੀ। ਗਗਨ ਕਰੇਨ ਸਰਵਿਸ ਆਰ ਕੇ ਮਿਨਰਲਸ ਸੇਵਕਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ, ਕਿਰਤ ਕਮਾਈਆਂ ਵਿੱਚ ਵਾਧੇ ਬਖਸ਼ਣੇ, ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਸਾਲਾਨਾ ਬਰਸੀ ਦੇ ਨਿਮਿੱਤ ਸਵਰਗ

ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਮਹਿਤਾਬ ਕੌਰ ਕਿਸ਼ਨ ਸਿੰਘ ਜੀ ਸਰਪੱਲੀ ਵਾਲੇ, ਸ਼ੁਭ ਮਨੋਕਾਮਨਾ ਪੂਰਨ ਹੋਣ ਲਈ ਆਪ ਜੀ ਦੇ ਖਜ਼ਾਨਿਆਂ ਵਿੱਚ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਸ਼ੁਭ ਮਨੋਕਾਮਨਾ ਪੂਰਨ ਕਰਨੀ, ਗੁਰਸਿੱਖੀ ਜੀਵਨ ਪਰਿਵਾਰ ਵਿੱਚ ਸੁੱਖ ਸ਼ਾਂਤੀ ਚੜ੍ਹਦੀ ਕਲਾ ਰੱਖਣੀ। ਮਮਤਾ ਕੌਰ ਰੋਸ਼ਨ ਸਿੰਘ ਜੀ ਤ੍ਰਿਕੁਟ ਵਾਲੇ, ਜਨਮ ਦਿਨ ਦੇ ਖੁਸ਼ੀਆਂ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਦੀਰਘ ਆਯੂ ਦੀ ਦਾਤ, ਗੁਰਸਿੱਖੀ ਜੀਵਨ ਸੁੱਖ ਸ਼ਾਂਤੀ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਹਰਨੀਸ਼ ਕੌਰ ਸ਼ੁਕਰਾਨੇ ਵਜੋਂ ਬੇਅੰਤ ਮਾਇਆ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਹੋਰ ਖੁਸ਼ੀਆਂ ਬਖਸ਼ਣੀਆਂ ਚੜ੍ਹਦੀ ਕਲਾ ਰੱਖਣੀ। ਜੋਸਟਿਕ ਜੰਕਸ਼ਨ ਨਵੇਂ ਕਾਰੋਬਾਰਾਂ ਦੀ ਚੜ੍ਹਦੀ ਕਲਾ ਲਈ ਲੰਗਰਾਂ ਵਿੱਚ 500 ਰੁਪਈਏ ਹਾਜ਼ਰ ਕਰਦੇ ਪਾਤਸ਼ਾਹ ਕਿਰਪਾ ਕਰਨਾ, ਨਵੇਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਣੇ ਚੜ੍ਹਦੀ ਕਲਾ ਰੱਖਣੀ। ਸਵਰਗਵਾਸੀ ਚਰਨ ਸਿੰਘ ਜੀ, ਪ੍ਰੀਤਮ ਸਿੰਘ ਜੀ ਬੁੰਗਈ, ਸਾਲਾਨਾ ਬਰਸੀ ਦੇ ਨਿਮਿਤ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ 1100 ਰੁਪਈਏ ਹਾਜ਼ਰ ਹੋਏ ਹਨ। ਸੱਚੇ ਪਾਤਸ਼ਾਹ ਸਵਰਗੀ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਸਵਰਗੀ ਸਵਰਗਵਾਸੀ ਨਾਨਕੀ ਬਾਈ ਜੀ ਦੇ ਆਤਮਿਕ ਸ਼ਾਂਤੀ ਲਈ ਪਰਿਵਾਰ ਵੱਲੋਂ ਬੇਅੰਤ ਮਾਇਆ ਹਾਜ਼ਰ ਹੋਈ ਪਾਤਸ਼ਾਹ ਕਿਰਪਾ ਕਰਨਾ, ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣਾ, ਪਿੱਛੇ ਪਰਿਵਾਰ ਦੀ ਚੜ੍ਹਦੀ ਕਲਾ ਰੱਖਣੀ। ਜੀ ਗਰੀਬ ਨਿਵਾਜ, ਅੰਮ੍ਰਿਤ ਵੇਲੇ ਤੋਂ ਲੈ ਕੇ ਹੁਣ ਤੱਕ ਆਪ ਜੀ ਦੇ ਹਜ਼ੂਰੀ ਵਿੱਚ ਜਿਨ੍ਹਾਂ ਜਿਨ੍ਹਾਂ ਸੰਗਤਾਂ ਵੱਲੋਂ ਨਜ਼ਰ ਭੇਟ ਹਾਜ਼ਰ ਹੋਏ ਹਨ, ਸੱਚੇ ਪਾਤਸ਼ਾਹ ਕਿਰਪਾ ਕਰਨਾ, ਸਾਰਿਆਂ ਦੇ ਕਾਰਜ ਰਾਸ ਕਰਨੇ, ਸਿੱਖੀ ਸਿਦਕ ਨਾਮਦਾਨ ਦੀਆਂ ਬਖਸ਼ਿਸ਼ਾਂ ਕਰਨੀਆਂ, ਗੁਰਸਿੱਖੀ ਜੀਵਨ ਬਖਸ਼ਣਾ, ਕਾਰਜ ਰਾਸ ਕਰਨੇ, ਯਾਤਰਾ ਸਫਲੀ ਕਰਨੀ।

ਅੱਖੇ ਦੇ ਮਾਲੇ ਦੇ ਮਾਲ ਸਤਿਗੁਰੂ ਨਿਤਾਣੇ ਦੇ ਤਾਲ ਨੇ ਉੱਠਿਆ ਜੀ ਉੱਠ ਨਹੀਂ ਆਸਰਿਆ ਦੇ ਆਸਰੇ ਗੁਰੂ ਗਰੀਬ ਨੇ ਬਾਜ ਜੀ ਆਪ ਜੀ ਦਾ ਜਿਹੜੇ ਵਿੱਚ ਕੀਰਤਨ ਕਰਦੇ ਹੋਏ ਆ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹਨਾਂ ਜਿਹਨਾਂ ਮੈਂ ਪਵਲੋ ਸਭ ਦੇ ਬੇਟਾ ਜ਼ਰੂਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਭਨਾਂ ਦੀ ਕਲਾ ਉਹਨੇ ਚੜ੍ਹਦੀ ਕਲਾ ਬਖਸ਼ਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਵੇਂ ਸਭ ਦਾ ਸਿੱਖੋ ਸਭ ਦੇ ਪਿਆਰੀਓ।

ਅੰਮ੍ਰਿਤਮਈ ਗੁਰਬਾਣੀ ਦੀ ਲੜੀਵਾਰ ਕਥਾ ਆਰੰਭ ਹੋ ਰਹੀ ਹੈ। ਲੜੀਵਾਰ ਕਥਾ ਸਰਵਣ ਕਰੋ ਜੀ।

सर्वनाम कथ कवन कर्म नाम बरनत सुमत

ਬਿਸਵਨਾਥ ਬਿਸਵੰਪਰ ਬੇਦਨਾਥ ਬਾਲਾ ਕਰ ਬਾਜੀਗਰ ਬਾਨ ਧਾਰੀ ਬੰਧਨ ਬਤਾਈਐ।

ਪਰਮ ਸਨਮਾਨਯੋਗ ਗੁਰੂ ਗਰੀਬ ਨਿਵਾਸ ਵਾਲੀਏ ਕੁਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਅੰਮ੍ਰਿਤ ਕੇ ਦਾਤੀ ਪੰਥ ਦੀਵਾਲੀ ਆਪੇ ਗੁਰਚੇਲਾ ਸ਼ਮਸ਼ੇਰ ਬਹਾਦਰ ਜੀ ਤਖਤਾਂ ਵਾਲੇ ਤਾਜਾਂ ਵਾਲੇ ਫੌਜਾਂ ਵਾਲੇ ਬਾਜਾਂ ਵਾਲੇ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਆਤਮਿਕ ਲਾਹੇ ਪ੍ਰਾਪਤ ਕਰਦਿਆਂ ਹੋਇਆਂ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਸਭ ਤੇ ਉੱਤਮ ਹਰ ਕੀ ਕਥਾ ਦੁਆਰਾ ਗੁਰਚਰਨਾਂ ਦੇ ਨਾਲ ਜੁੜਦਿਆਂ ਹੋਇਆਂ ਹੋਰ ਲਾਹੀ ਪ੍ਰਾਪਤ ਕਰਨੇ ਦਾ ਸਮਾਂ ਸਤਿਗੁਰੂ ਜੀ ਕਿਰਪਾ ਕਰਕੇ ਬਖਸ਼ਿਸ਼ ਕਰ ਰਹੇ ਨੇ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਹੋਇਆਂ ਪਾਵਨ ਗੁਰ ਸ਼ਬਦ ਦੀ ਵਿਚਾਰ ਦੇ ਨਾਲ ਜੁੜੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼ਿਸ਼ ਕੀਤਾ ਅੰਮ੍ਰਿਤ

0: ਸਤਿਸੰਗ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸੁਭਾਈਮਾਨ ਨੇ ਬੇਣੀ ਨਾਮ ਦਾ ਪੰਡਿਤ ਵੱਡਾ ਭਾਰੀ ਵਿਦਵਾਨ ਜੋ ਬਹੁਤ ਸੰਸਕ੍ਰਿਤ ਵਿੱਦਿਆ ਪੜ੍ਹਿਆ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਇਆ ਹੈ। ਜਿਸ ਨੂੰ ਜਿੰਨਾ ਵਿਦਵਾਨ ਵੱਡਾ ਸੀ ਉਹਨਾਂ ਅਹੰਕਾਰ ਵੀ ਵੱਡਾ ਸੀ। ਤਾਂ ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਅੰਮ੍ਰਿਤਮਈ ਗੁਰਬਾਣੀ ਦੁਆਰਾ ਉਪਦੇਸ਼ ਦਿੰਦਿਆਂ ਹੋਇਆਂ ਇਸ ਨੂੰ ਕਈ ਸ਼ਬਦ ਗੁਰਬਾਣੀ ਦੇ ਉਚਾਰੇ ਨੇ, ਜਿਨ੍ਹਾਂ ਦੇ ਵਿੱਚੋਂ ਇੱਕ ਸ਼ਬਦ ਇਹ ਵੀ ਬੇਣੀ ਪੰਡਿਤ ਦੇ ਪ੍ਰਥਾਏ ਉਚਾਰਿਆ ਗਿਆ। ਗਰੀਬ ਨਿਵਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਪਾਵਨ ਗੁਰ ਸ਼ਬਦਾਂ ਦੇ ਰਾਹੀਂ ਤਿਸ ਨੂੰ ਉਪਦੇਸ਼ ਦੇ ਕਰਕੇ ਤਿਸ ਦੇ ਅਹੰਕਾਰ ਹਉਮੈ ਨੂੰ ਮੇਟ ਕਰਕੇ ਗੁਰੂ ਘਰ ਦਾ ਪ੍ਰਚਾਰਕ ਬਣਾਇਆ ਜੋ ਬਾਅਦ ਵਿੱਚ ਵੱਡਾ ਭਾਰੀ ਪ੍ਰਚਾਰਕ ਬਣਿਆ। ਅਤੇ ਜਿਸ ਵੇਲੇ ਸਤਿਗੁਰਾਂ ਦੀ ਸ਼ਰਨ ਵਿਖੇ ਇਹ ਪੰਡਿਤ ਬੇਣੀ ਆਇਆ ਅਤੇ ਵਿੱਦਿਆ ਦਾ ਬੜਾ ਅਹੰਕਾਰ ਹੈ, ਅਤੇ ਇਸ ਵੇਲੇ ਪੰਡਿਤਾਂ ਦੀ ਇਹ ਰਹੁ ਰੀਤੀ ਇਹ ਰਵਾਇਤ ਹੋਇਆ ਕਰਦੀ ਸੀ, ਚਰਚਾ ਰੱਖਿਆ ਕਰਦੇ ਸਨ, ਬਹਿਸ ਰੱਖਿਆ ਕਰਦੇ ਸਨ। ਅਤੇ ਬਹਿਸ ਦੇ ਵਿੱਚ ਅਥਵਾ ਚਰਚਾ ਦੇ ਵਿੱਚ ਪੰਡਿਤ ਦੇ ਪਾਸੋਂ ਜਿੱਤ ਜਾਣਾ ਅਤੇ ਆਪਣੀ ਫੀਸ ਰੱਖੀ ਹੋਇਆ ਕਰਦੀ ਸੀ। ਜੇ ਮੈਂ ਸਭਾ ਵਿੱਚ ਜਿੱਤ ਗਿਆ ਤਾਂ 500 ਰੁਪਈਆ ਮੈਂ ਫੀਸ ਲਵਾਂਗਾ, ਆਪਣੀ ਭੇਟਾ ਲਵਾਂਗਾ। ਇਸ ਪ੍ਰਕਾਰ ਪੈਸਿਆਂ ਦੇ ਲਾਲਚ ਦੀ ਖਾਤਰ ਬਹੁਤ ਸਾਰੀਆਂ ਸਭਾ ਰੱਖੀਆਂ ਜਾਂਦੀਆਂ ਸਨ ਅਤੇ ਉਹਨਾਂ ਨੂੰ ਜਿੱਤਣਾ, ਫਿਰ ਜਿਵੇਂ ਜਿਵੇਂ ਸਭਾ ਜਿੱਤਣੀਆਂ ਤਿਵੇਂ ਤਿਵੇਂ ਹੋਰ ਮਾਣ ਵੱਧਦਾ ਜਾਣਾ। ਜੀ ਮੈਂ ਇੰਨੀਆਂ ਸਭਾ ਜਿੱਤੀਆਂ, ਮੈਂ ਇੰਨਿਆਂ ਰਾਜਿਆਂ ਦੀਆਂ ਸਭਾ ਜਿੱਤੀਆਂ, ਮੈਂ ਇੰਨੇ ਵੱਡੇ ਵੱਡੇ ਪੰਡਿਤ ਅਤੇ ਵਿਦਵਾਨ ਜਿੱਤ ਲਏ ਨੇ, ਅਹੰਕਾਰ ਹੋਰ ਵੱਧ ਜਾਂਦਾ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਕੋਲ ਆਇਆ, ਮਹਾਰਾਜ ਆਪ ਜੀ ਆਪਣੇ ਸਿੱਖਾਂ ਨੂੰ ਵੀ ਸੰਸਕ੍ਰਿਤ ਵਿੱਦਿਆ ਪੜ੍ਹਾਓ, ਇਹ ਸੰਸਕ੍ਰਿਤ ਵਿੱਦਿਆ ਦੇਵ ਭਾਸ਼ਾ ਨਹੀਂ ਪੜ੍ਹੇ ਹੋਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਸੰਸਕ੍ਰਿਤ ਪੜ੍ਹੇ ਹੋਈ ਵਿੱਦਿਆ ਦਾ ਮਾਣ ਮੇਟਣ ਵਾਸਤੇ ਪਾਵਨ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ। ਜੀਓ
1: ਪੜ ਪੜ ਪੰਡਿਤ ਵਾਦ ਵਖਾਣ ਦੇ।
0: ਹੇ ਬੇਣੀ ਪ੍ਰਸਾਦ, ਜਿਨ੍ਹਾਂ ਪੰਡਿਤਾਂ ਨੇ ਸੰਸਕ੍ਰਿਤ ਵਿੱਦਿਆ ਪੜ੍ਹੀ ਹੈ, ਚਾਰੇ ਵੇਦ ਵੀ ਪੜ੍ਹ ਲਏ, 6 ਸ਼ਾਸਤਰ ਵੀ ਪੜ੍ਹ ਲਏ, 18 ਪੁਰਾਣ ਵੀ ਪੜ੍ਹ ਲਏ, ਮੁੱਖ 27 ਸਿਮਰਤੀਆਂ ਵੀ ਪੜ੍ਹ ਲਈਆਂ, ਉਹ ਵਿੱਦਿਆ ਨੂੰ ਪੜ੍ਹ ਪੜ੍ਹ ਕਰਕੇ ਆਤਮ ਗਿਆਨੀ ਤਾਂ ਨਹੀਂ ਹੋਏ ਨਾ? ਵਿੱਦਿਆ ਨੂੰ ਪੜ੍ਹ ਪੜ੍ਹ ਕੇ ਵਾਦ ਵਿਖਾਣ ਦੇ, ਵਾਦ ਵਿਵਾਦ ਹੀ ਵਿਖਾਣ ਦੇ ਕਥਨ ਕਰਦੇ ਨੇ। ਇਸ ਪ੍ਰਕਾਰ ਵਾਦ ਵਿਵਾਦ ਦੇ ਝਗੜਿਆਂ ਨੂੰ ਹੀ ਵਿਖਾਣ ਦੇ ਕਥਨ ਕਰਦੇ ਨੇ। ਸਭਾ ਜਿੱਤ ਹੋ ਕਰਕੇ ਪੈਸਿਆਂ ਦੀ ਖਾਤਰ ਦੂਸਰਿਆਂ ਨੂੰ ਨੀਵੇਂ ਤੇ ਆਪਣੇ ਆਪ ਨੂੰ ਉੱਚੇ ਦਿਖਾਉਂਦੇ ਫਿਰਦੇ ਹਨ।
1: ਮਾਇਆ ਮੋਹ ਸਵਾਏ।
0: ਹੇ ਬੇਣੀ ਪ੍ਰਸਾਦ, ਦੱਸ ਫਿਰ ਐਸੀ ਵਿੱਦਿਆ ਪੜ੍ਹੀ ਕਿਹੜੇ ਕੰਮ ਹੈ? ਸਵਾਏ ਦਾ ਅਰਥ ਹੈ ਸਵਾਰਥ, ਇੱਕ ਸਵਾਰਥ ਇੱਕ ਪ੍ਰਯੋਜਨ ਕੇਵਲ ਤਾਂ ਕੇਵਲ ਮਾਇਆ ਦਾ ਹੀ ਹੈ ਨਾ, ਕਿ ਬਹੁਤੀ ਵਿੱਦਿਆ ਪੜ੍ਹ ਲਈਏ ਤੇ ਬਹੁਤੀ ਮਾਇਆ ਕਮਾ ਲਵਾਂਗੇ। ਮੋਹ ਤੇ ਸਾਰਾ ਮਾਇਆ ਦਾ ਹੀ ਹੋਇਆ ਨਾ। ਅਸੀਂ ਆਪਣੇ ਸਿੱਖਾਂ ਨੂੰ ਅਹੰਕਾਰ ਵਾਲੀ ਵਿੱਦਿਆ ਨਹੀਂ ਪੜ੍ਹਾਉਂਦੇ, ਅਸੀਂ ਨਿਮਰਤਾ ਵਾਲੀ ਵਿੱਦਿਆ ਪੜ੍ਹਾਉਂਦੇ ਹਾਂ, ਅਸੀਂ ਬ੍ਰਹਮ ਵਿੱਦਿਆ ਪੜ੍ਹਾਉਂਦੇ ਹਾਂ। ਜਿਨ੍ਹਾਂ ਨੇ ਕੇਵਲ ਤਾਂ ਕੇਵਲ ਇਸ ਪ੍ਰਕਾਰ ਸੰਸਕ੍ਰਿਤ ਪੜ੍ਹੀ, ਉਸ ਵਿੱਦਿਆ ਦੇ ਅੰਤਰੀਵ ਭੇਦ ਨੂੰ ਨਾ ਜਾਣਿਆ। ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ, ਕਰਨਾ ਤੇ ਪਰ ਉਪਕਾਰ ਸੀ, ਪਹਿਲਾਂ ਆਪਣੇ ਤੇ ਪਰ ਉਪਕਾਰ ਕਰਨਾ ਸੀ ਨਾਮ ਜਪਣੇ ਦਾ, ਫਿਰ ਸੰਗਤਾਂ ਤੇ ਸਭਨਾ ਤੇ ਪਰ ਉਪਕਾਰ ਕਰਨਾ ਸੀ ਉਪਦੇਸ਼ ਦੇਣੇ ਦਾ, ਨਾ ਹੀ ਨਾਮ ਆਪ ਜਪਿਆ ਤੇ ਨਾਮ ਦਾ ਉਪਦੇਸ਼ ਵੀ ਨਾ ਦਿੱਤਾ। ਇਸ ਪ੍ਰਕਾਰ ਸਾਰਾ ਸਵਾਰਥ ਜਿਹੜਾ ਹੈ ਪ੍ਰਯੋਜਨ ਵਿੱਦਿਆ ਪੜ੍ਹਨੇ ਦਾ ਹੈ, ਉਹ ਮਾਇਆ ਹੀ ਬਣਾ ਛੱਡਿਆ ਤੇ ਮਾਇਆ ਵਿੱਚ ਹੀ ਮੋਹ ਲਗਾਇਆ।

ਜਪਦੇ ਨਹੀਂ ਬਹੁਤਾ ਵਿਦਿਆ ਦਾ ਅਨੰਦ ਕਰਨਾ ਬਹੁਤਾ ਵਿਦਿਆ ਮਾਇਆ ਦੀ ਲਾਲਚ ਦੇ ਖਾਤਰ ਸਭਾ ਜਿਤ ਲਾਇਆ ਨੇ ਨਾਲ ਦੇ ਖਾਤਰ ਵੀ ਆਤਮ ਸੁਖ ਲੈਣੇ ਦਾ ਇਸ ਪ੍ਰਕਾਰ ਦੇ ਵਿੱਚ ਗਿਆਨੀ ਨੂੰ ਇਸ ਪ੍ਰਕਾਰ ਗਿਆਨੀ ਆਤਮ ਗਿਆਨੀ ਨਹੀਂ ਕਿਹਾ ਜਾ ਸਕਦੀ ਆਤਮ ਕੇ ਬਲਕਿ ਇਸ ਪ੍ਰਕਾਰ ਦਾ ਜੀਵਨ ਹੈ ਨਾ ਇਸ ਪ੍ਰਕਾਰ ਸਾਧਨ ਸੱਚੇ ਪਾਤਸ਼ਾਹ ਦੀ ਬਚਤ ਕਰਦੇ ਨੇ ਉਹਨਾਂ ਨੇ ਬਣ ਦੇ ਵਿੱਚ ਵਿਦਿਆ ਦਾ ਗੁਣ ਨਿਮਰਨਾ ਧਾਰਨ ਦੇ ਕੀ ਪ੍ਰੇਮ ਦਾ ਗੁਣ ਬ੍ਰਹਮੰਡ ਦੇ ਅੰਦਰ ਮੂਰਤੀ ਦੀ ਧਾਰਨ ਕਰ ਰੱਖੀ ਹੈ ਅੰਦਰ ਮੂਰਤ ਮਹਾਰਾਜ ਪਰਮੇਸ਼ਰ ਜੀ ਨੇ ਬਣਾਇਆ ਪਰਮੇਸ਼ਰ ਜੀ ਆਪ ਮਹਾਰਾਜ ਨਰਕਾਂ ਦੇ ਦੁੱਖ ਭੋਗ ਕੇ ਮਾਤਾ ਛੁਟਕਾਰਾ ਦੇ ਦੂਜੇ ਭੋਗ ਕੇ ਕਰਨਾ ਛੁਟਕਾਰਾ ਸਤਿਗੁਰੂ ਜੀ ਬਚਨ ਕਰਦੇ ਨੇ ਨਹੀਂ ਭਾਈ ਛੁਟਕਾਰਾ ਜਾਵੇ ਨਹੀਂ ਹੁੰਦੇ ਨੇ ਨਹੀਂ ਭਾਈ ਅਨੰਤ ਕਾਲ ਤੱਕ ਨਰਕਾਂ ਦੇ ਦੁੱਖ ਭੋਗਣ ਤੋਂ ਉਪਰਾਂ ਵਿੱਚ ਦੁੱਖੇ ਮੇਰੇ ਫੇਰ ਭੋਗ ਮੋੜ ਮੋੜ ਕੇ ਬਾਰ ਬਾਰ ਮਾਵਹੇ ਬਾਰ ਬਾਰ ਮਾ ਦੇ ਬੱਦੇ ਹੋਏ ਜੀਵ ਜਨਮ ਲੈ ਕੇ ਆਉਂਦੇ ਨੇ ਤੇ ਜਾਏ ਮਤਲਬ ਕਿ ਕਾਲ ਦੇ ਮਾਰੇ ਹੋਏ ਮਰ ਕੇ ਫਿਰ ਦੇ ਦੁੱਖ ਵਿੱਚ ਚਲੇ ਜਾਂਦੇ ਹਨ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਅਹੰਕਾਰ ਦੇ ਪਾਤਸ਼ਾਹ ਜੀ ਦੇ ਹੈ ਅਹੰਕਾਰ ਤੇ ਦੰਦਵਾਦ ਖੰਡਾ ਦਾ ਬਿਟਦਾ ਹੈ ਇਹ ਦੁੱਧ ਪਾ ਕੇ ਜਮਨਾ ਦੇ ਫਾਹੇ ਦੇ ਕੰਨਾਂ ਦੇ ਕੱਟੇ ਜਾਂਦੇ ਨੇ ਤੇ ਫਾਹੇ ਦੇ ਬਾਦ ਗਾਲ ਜਾਉਂਦੇ ਨੇ ਤੋਂ ਕੌਣ ਡੱਡੇ ਦਿੰਦੇ ਨੇ ਆਪਣਾਂ ਤੇ ਹਜ਼ੂਰ ਬਚੇ ਕਰਦੇ ਨੇ ਜਿੰਨਾ ਹਸਾਨੀਆਂ ਦੇ ਜਿੰਨੇ ਜਿੰਨਾ ਸਤਿਕਾਰ ਉੱਪਰ ਪੂਰਬਲੇ ਜਨਮਾਂ ਦੇ ਪੁੰਨ ਕਰਮਾਂ ਦੇ ਬਟੇਰੇ ਦੇ ਮਾਲ ਪਰਮੇਸ਼ਰ ਜੀ ਨੇ ਤੇ ਸ਼ੁਭ ਲੇਖ ਲਿਖੇ ਨੇ ਤੇ ਹਨ ਸ਼ੁਭ ਲੇਖ ਲਿਖੇ ਨੇ ਪਰਮੇਸ਼ਰ ਜੀ ਦੁਆਰਾ ਲਿਖੇ ਹੋਏ ਸ਼ੁਭ ਇਛਾ ਦੇ ਨਾਲ ਸ਼ੁਭ ਲੇਖ ਲਿਖੇ ਨਾਲ ਇਸ ਮਨੁੱਖਾ ਜਨਮ ਵਿੱਚ ਆਲ ਕਰਕੇ ਉਸ ਨੂੰ ਪੂਰੇ ਸੰਤ ਗੁਰੂ ਜੀ ਮਿਲ ਰਹੇ ਨੇ ਉਹਨਾਂ ਨੂੰ ਪੂਰੇ ਜਿੰਨਾਂ ਦੇ ਮਸਤਕ ਦੇ ਉੱਪਰ ਸ਼ੁਭ ਭਾਗ ਨਹੀਂ ਜਿੰਨਾਂ ਦੇ ਮਸਤਕ ਦੇ ਉੱਪਰ ਨਬੀਆਂ ਦੇ ਕੋਲ ਖੰਡੀਆਂ ਦੇ ਕੋਲ ਭਰਦੇ ਰਹੇ ਨੇ ਖੰਡੀਆਂ ਦੇ ਕੋਲ ਇਸ ਤਰ੍ਹਾਂ ਦੇ ਬਾਦ ਤੇ ਜੀਵਨ ਵਿੱਚ ਬਾਦ ਚੰਗੇ ਪਰਮੇਸ਼ਰ ਜੀ ਨੇ ਨਹੀਂ ਪਾਏ
ਲਿਖ ਕੇ ਉਹਦੇ ਵਿੱਚ ਮੰਦੀ ਨਹੀਂ ਪਾਏ ਕੱਚੇ ਪਿੰਡ ਦੇ ਕੋਲ ਜਾ ਕਰਕੇ ਜੀਵਨ ਦੀ ਬਾਤ ਕਰਦੇ ਨੇ ਜਾ ਕਰਕੇ ਜੀਵਨ ਦੀ ਬਾਤ ਕਰਦੇ ਮੁਕਤ ਨਾ ਹੋਇਆ।

ਉਹਨਾਂ ਵਾਸਨਾਵਾਂ ਦੇ ਕਰਕੇ ਫਿਰ ਜਨਮਾਂ ਵਿੱਚ ਉਹਨਾਂ ਪਾਇਆ ਤੇ ਮਨ ਮੁਖ ਤੇ ਤਲਾਇਆ ਮਨ ਗੁਰੂ ਜੀ ਬਦਲਾਦੇ ਨੇ ਜਿਹਨੇ ਮਨ ਮੁਖ ਲੋਕ ਨੇ ਨਸ਼ਨ ਕਰਦੇ ਉਹਨਾਂ ਦੇ ਇਸ ਪ੍ਰਕਾਰ ਆਸਾ ਦੇ ਵਿੱਚ ਹੀ ਆਪ ਨੇ ਚਾਹ ਨੂੰ ਲਿਆਇਆ ਹੈ ਮੇਰੀ ਇਹ ਆਸਾ ਨੂੰ ਲਗਵਾ ਜਾਵੇ ਜਾਂਦੀ ਹੈ ਆਸਾ ਵੀ ਹੋ ਜਾਵੇ ਇੱਕ ਆਸ ਪੂਰੀ ਹੋ ਗਈ ਤੇ 10 ਵਾਸਨਾਵਾਂ ਮਨ ਚ ਹੋਰ ਕੋਈ ਨਹੀਂ ਜੋ ਉਹ ਪੂਰੀ ਹੋ ਜਾਂਦੇ 100 ਵਾਸਨਾਵਾਂ ਵੱਧ ਜਾਂਦੀਆਂ ਨੇ ਇਸ ਵਾਸਨਾਵਾਂ ਆਸਾ ਦੀਰਘ ਕਾਲ ਤੱਕ ਲੱਗੀ ਰਹਿੰਦੀ ਹੈ ਮਨ ਦੀ ਉਹਨਾਂ ਦੇ ਮਨ ਵਿੱਚ ਪਰਮੇਸ਼ਰ ਜੀ ਨੇ ਸੰਤੋਖ ਸ਼ਬਦੀਆਂ ਨੇ।

ਗੁਰੂ ਅਮਰਦਾਸ ਜੀ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ
ਗੁਰਦਾ ਗੁਰਦੀਪ ਸਿੰਘ ਜੀ ਨੂੰ ਰਾਮਦਾਸ ਗੁਰਦਾਸ ਗੁਰਦੀਪ ਸਿੰਘ ਜੀ ਨੂੰ ਰਾਮ ਵਿਸ਼ਵਾਸ ਸੱਗੇ ਨੇ ਇਸ ਵੇਲੇ ਸਿੱਖਾਂ ਨੇ ਬੇਨਤੀ ਕੀਤੀ ਇਸ ਵੇਲੇ

0: ਮਹਾਰਾਜ ਪੁੱਤਰਾਂ ਨੂੰ ਛੱਡ ਕਰਕੇ ਸੇਵਾ ਦਾ ਛੱਡ ਕੇ ਦਾਤੇ ਨੂੰ ਲੱਗੇ ਹੋ ਸੇਵਾ ਦਾ ਗਰੀਬ ਨਿਵਾਸ ਸੱਚ ਲੱਗੇ ਚੋ ਜੀ ਗਰੀਬ ਦੇ ਦਾਸ ਤੇ ਪਰ ਆਪਣੇ ਪੁੱਤਰਾਂ ਦਾ ਦੇ ਕਰਕੇ ਪਤਾ ਲੱਗੇ ਜੀ ਦੀ ਪੁੱਤਰ ਤੇ ਗੁਰੇ ਦਾ ਗੱਦੀ ਘਰ ਵਿੱਚ ਦੀ ਉਹ ਰੱਖ ਲਈ ਪਤਾ ਗੱਦੀ ਦਾ ਦਾਸੀ ਦੂਰ ਦੇ ਪਿਤਾ ਸ੍ਰੀ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਹਿਬ ਸਲੋਕ ਮਹਲਾ ਤੀਜਾ ਸਲੋਕ ਲਿਖ ਲਏ ਤੀਜਾ ਆਪ ਨੂੰ ਉਪਦੇਸ਼ ਕਰਦਾ ਕਿ ਬਖਸ਼ ਕਰਦੇ ਹਨ ਭਾਈ ਇਸ ਗੁਰਤਾ ਗੱਦੀ ਰੂਪੀ ਪ੍ਰਾਈਸ ਮਾਨਤ ਨੂੰ ਰੂਪੀ ਪੁੱਤਰਾਂ ਦੇ ਕਮਾਈ ਮਤ ਨੂੰ ਕਰਕੇ ਘਰ ਦੇ ਵਿੱਚ ਦੋ ਰਾਜ ਲੈਣਾ ਕਰੀਏ। ਇਹ ਸੇਵਾ ਦਾਨ ਦੀ ਵਸਤੂ ਹੈ। ਪਹਿਲੇ ਅਖਰੀ ਅਰਥ ਪ੍ਰੇਮ ਭਾਵ ਹੈ। ਭਾਈ ਇਹ ਜਿਹੜੀ ਮਾਇਆ ਹੈ, ਭਾਈ ਇਹ ਜਿਹੜਾ ਮਾਇਆ ਇੱਕ ਸੂਖਮ ਸਰੀਰ ਹੈ, ਇਸਦੇ ਪ੍ਰਕਾਰ ਹੈ ਰੱਖਣਾ ਸੰਬੰਧ ਦੀ ਵਸਤੂ ਹੈ। ਫਿਰ ਸਮਾਜਾਂ ਵਿੱਚ ਚੱਲਿਆ ਜਾਂਦਾ ਹੈ, ਫਿਰ ਉਹ ਡਾਕਟਰਾਂ ਦੀਆਂ ਫੀਸਾਂ ਵਿੱਚ ਚੱਲਿਆ ਜਾਂਦਾ ਹੈ, ਡਾਕਟਰਾਂ ਦੇ ਉੱਪਰ ਚੱਲਿਆ ਜਾਂਦਾ ਰਹਿੰਦਾ ਹੈ, ਬਾਲੀਆਂ ਦੇ ਉੱਪਰ ਖਰਚੇ ਬਚਾਏ ਜਾਂਦੇ ਹਨ, ਦਸਵੰਦ ਕਿਉਂ ਕੋਟ ਦੇ ਕਰਾਕਲੀ ਮਾਡਲ ਸਵੇਰ ਦਸਵੰਦ ਨੂੰ ਦੇ ਵੀ ਦੇਣਾ ਕਰੀਏ, ਇਹ ਤਾਂ ਲੋੜ ਬੰਦਾ ਦੇ ਦੇਣਾ ਕਰੀਏ, ਲੰਗਰ ਰੋਟ ਖਾਦਾ ਕਰ ਦਈਏ, ਲੱਗਾ ਆਖ ਤੋਂ ਸਵਾਦ ਨਹੀਂ ਗਿਆ, ਪਰ ਅੱਖ ਵੀ ਸੁਖ ਨੂੰ ਦਰਿਆ ਦੀ ਸੁਖ ਤਾਂ ਨਹੀਂ ਹੁੰਦਾ ਅਧਿਕਾਰੀ ਰੂਪੀ ਗੁਰੂ ਦੇ ਇਹ ਉਪਦੇਸ਼ ਅਤੇ ਉਪਦੇਸ਼ ਦੁਆਰਾ ਬ੍ਰਹਮ ਦੇ ਹੋਰ ਹੈ ਕਿਸੇ ਹੋਰ ਥਾਂ ਤੋਂ ਹੋਰ ਹੈ ਕਿਸੇ ਹੋਰ ਦੇ ਹੋਰ ਪਿਤਾ ਦੇ ਸੇ ਕਰ ਪ੍ਰਗਟ ਦੇ ਦਿੰਦਾ ਵੀ ਥਾਂ ਤੇ ਕਰਨਾ ਵਿੱਚ ਮੰਤਰ ਦੇਣ ਵਾਲੇ ਦੇ ਦਾ ਵੀ ਪਖੰਡ ਦੀ ਦੇ ਕਿਸੇ ਦੇ ਕੀ ਦੇ ਦੇ ਦੇ ਦੇ ਦੇ ਪ੍ਰਗਟ ਕਿਸੇ ਹੋ ਗਿਆ ਸਾਰੀ ਦੁਨੀਆ ਦੇ ਅੰਦਰ ਐਸੇ ਬਹੁਤ ਗੁਰੂ ਨੇ ਜਿਹੜੇ ਆਪਣੇ ਆਪ ਗੁਰੂ ਨੇ ਆਉਂਦੇ ਨੇ ਜਿਹੜੇ ਆਪ ਵਿੱਚ ਮੰਤਰ ਦਿੰਦੇ ਸਨ ਆਉਂਦੇ ਨੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਕੋ ਸਾਰੇ ਗੁਰੂ ਨੇ ਬਚਨ ਕਰਦੇ ਨੇ ਉਹ ਤੇ ਇਹ ਜਾਣ ਲਵੋ ਜਿਵੇਂ ਅੰਨੇ ਦੇ ਵਸ ਦੇ ਵਿੱਚ ਮਾਣ ਅੰਨੇ ਦੇ ਨੇ ਨੂੰ ਮਾਣ ਵਿੱਚ ਨਜਾਣ ਪੈ ਜਾਵੇ ਉਸ ਨੂੰ ਮਾਣਕ ਤੇ ਜ਼ਾਹਰ ਦਾ ਦਿਸਦੇ ਨੇ ਉਸ ਨੂੰ ਮਾਣੋ ਕੇ ਅੱਖਾਂ ਤੋਂ ਅੰਨਾ ਹੈ ਜੋ ਕਰਤਾ ਦੇ ਵਿੱਚ ਜਾਂਦਾ ਹੈ ਬੜਾ ਕਠੋਰ ਕਰਤਾ ਰਹੇ ਚਾਹੀਦਾ ਸੀ ਖਰੀਦ ਲਵੋ ਭਾਈ ਕੋ ਖਰੀਦ ਲਵੋ ਕਰ ਕਰ ਦੇ ਵਿੱਚ ਖਰੀਦ ਲਵੋ ਵਿੱਚ ਜਾਵੇ ਤੇ ਵੇਚਦਾ ਫਿਰ ਇਹ ਜਾਵੇ ਪਿਆ ਤੇਰੇ ਮੁੱਲ ਪਾਉਣ ਦਾ ਤੋਤਾ ਕਰੇ ਇਸ ਪ੍ਰਕਾਰ ਜਿਹੜੇ ਅੰਨੇ ਦੇ ਅੱਗੇ ਦਿਸਦੇ ਨੇ ਕਾਵੀ ਜਿਹੜੇ ਮੇਰੇ ਗੋਬੀ ਚੱਲਿਆ ਨਹੀਂ ਗੋਬੀ ਉਹਨਾਂ ਨੂੰ ਪਤਾ ਨਹੀਂ ਆਉਂਦੀ ਲੈਣ ਵਾਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਪਾਲਕੀ ਨੇ ਪਾਲਕੀ ਕੌੜੇ ਦੇ ਸਾਧ ਜਾਣੇ ਸਾਧੂ ਜਨ ਭਗਤ ਮਸ ਜਨ ਜਿੰਨਾ ਸਾਥ ਗਿਰਾਸ ਨਾ ਦਿੱਤਾ ਜਿੰਨਾ ਸਾਥ ਗਿਰਾਸ ਨਾ ਮੰਨ ਮੰਤ ਹਰ ਤਨ ਸੇ ਸੇਵੀ ਨਾਨਕ ਅੰਤ ਸੇ ਪੂਰਨ ਸੋਈ ਸਾਧ ਉਹ ਪਾਤੂ ਨੇ ਪੂਰਨ ਸੋਈ ਪਰਖ ਕਰਕੇ ਦੇ ਪਾਲ ਦਿੰਦੇ ਨੇ ਪੂਰਾ ਗੁਰੂ ਕੌਣ ਹੈ ਦੇਖ ਲੈ ਗੁਰੂ ਕੌਣ ਹੈ ਕੌਣ ਸੱਚਾ ਗੁਰੂ ਕੌਣ ਹੈ ਸੱਚਾ ਗੁਰੂ ਕੌਣ ਹੈ ਗੁਰੂ ਕੌਣ ਹੈ ਜਿਵੇਂ ਸਾਧ ਸੰਗ ਵਿੱਚ ਮੱਟੀ ਦੇ ਭਾਂਡੇ ਜਿਵੇਂ ਵਾਸਤੇ ਆਇਆ ਕਿ ਬੇਸੀ ਦੇ ਭਾਂਡੇ ਦੀ ਵਿਕਿਆ ਸੇ ਆਈਆਂ ਨੇ ਤੇ ਤਾਂ ਕਾਟਿੰਗਾਂ ਨੂੰ ਇਸੇ ਪ੍ਰਕਾਰ ਚੌਂਕ ਖਰੀਦਣਾ ਹੋਵੇ ਘੜਾ ਖਰੀਦਣਾ ਹੋਵੇ ਮਟਕਾ ਖਰੀਦਣਾ ਹੋਵੇ
1: ਪੁੱਤਰ ਕੋਲ ਆਇਆ
0: ਸ਼ਾਹੂਕਾਰ ਨੇ ਦੱਸਿਆ ਹੋਰ ਵੀ ਕਹਿਣਾ ਸੀ ਜੇ ਫਿਰ ਬਚਣ ਦੀ ਲੋੜ ਕਿਆ ਕੋਲੋਂ ਲੈ ਲਈ
1: ਗੁਰੂ ਜੀ ਸ਼ਰਨ
2: ਹਜ਼ੂਰ ਫਰਮਾਉਂਦੇ ਨੇ ਭਾਈ ਦੇਰ ਵਾਜੀ ਬਸਰ ਮਹਿਲ ਤੇ ਪੜਾਈ ਦੇ ਸੂਸ਼ਮ ਸਰੂਪ ਰੂਪ ਦੀ ਵਸਤੂ ਹੈ ਤੇ ਪਸਾਈ ਸੂਸ਼ਮ ਸਰੂਪ ਕਾਰ ਵਸਰ ਹੀ ਰੂਪ
1: ਗਰੀਬੀ ਵਸੂ ਹੈ ਤੇ ਕਾਰਨ ਇਸੇ ਪ੍ਰਕਾਰ ਇਹ ਜਿਹੜੇ ਪ੍ਰਤੱਖ ਪ੍ਰਤੱਖ ਨੇ ਆਪਾਈ ਦਾ ਜੜੂ ਹੈ ਜਿਨ੍ਹਾਂ ਦੀ ਸਭ ਤੋਂ ਹੈ ਕਿ ਸਮਾਂ ਪੰਡਾ ਉਹਨਾਂ ਦੇ ਕੋਲ ਵਸਤੂਆਂ ਦੇ ਕੀ ਸਮਾਂ ਉਹਨਾਂ ਕੋਲ ਪਰ ਇਹ ਜਿਹੜਾ ਮੂਜ ਪ੍ਰਾਣੀ ਹੈ ਅਤੇ ਜਿਹਨਾਂ ਵਸਤੂਆਂ ਦੀ ਦੇ ਦੇ ਉੱਪਰ ਬੜਾ ਗਰਨ ਬੜਾ ਸੰਕਾਰ ਉੱਪਰ ਬੜਾ ਹੈ ਤੇ ਮੂਰਖ ਪ੍ਰਾਣੀ ਆਪਣੇ ਆਪ ਨੂੰ ਗਲਾਉਂਦਾ ਹੈ ਜਨਮਦਾ ਹੈ ਆਪਣੇ ਆਪ ਨੂੰ ਗਲਾਉਂਦਾ ਹੈ ਤੀਸਰੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਦੇ ਰਾਜਕ ਸ੍ਰੀ ਗੁਰੂ ਅਮਰਦਾਸ ਸਾਹਿਬ ਦੀ ਫਰਮਾਨ ਦੇ ਭਾਈ ਅਮਰਦਾਸ ਸਤਿਗੁਰੂ ਜੀ ਤੋਂ ਪੁੱਛੇ ਤੋਂ ਬਿਨਾਂ ਸਤਿਗੁਰੂ ਜੀ ਦੇ ਉਪਦੇਸ਼ ਤੋਂ ਬਿਨਾਂ ਸਤਿਗੁਰੂ ਜੀ ਵਾਹਿਗੁਰੂ ਜੀ ਨੂੰ ਕਿਸੇ ਨਾਲ ਪ੍ਰਾਪਤ ਨਹੀਂ ਕੀਤਾ ਜਿੰਨਾ ਜਿੰਨਾ ਨੇ ਵੀ ਪ੍ਰਾਪਤ ਨਹੀਂ ਕੀਤਾ ਫਿਰ ਬੋੜੀ ਬੋੜਾ ਜੂਨੀਆਂ ਦੇ ਵਿੱਚ ਫਿਰਦੇ ਰਹਿੰਦੇ ਨੇ ਕਰਦੇ ਨੇ ਗੁਰਮੁਖਾਂ ਦਾ ਮਨ ਅਨੰਦ ਗੁਰਮੁਖ ਦੁਆਇਤ ਭਾਵ ਨਾਲ ਤੁਰ ਹੋਇਆ ਹੈ ਦਰਗਾਹ ਤੋਂ ਪਰਮੇਸ਼ਰ ਜੀ ਨੇ ਆਪਣੇ ਸਰੂਪ ਦੇ ਨਾਲ ਜੀਵਨ ਰੂਪੀ ਡੋਰੀ ਹੈ ਐਸੀ ਭਾਈ ਭਾਵਨਾ ਰੱਖਦੇ ਨੇ ਪਰਮੇਸ਼ਰ ਜੀ ਨੇ ਪਰਮੇਸ਼ਰ ਜੀ ਦੀ ਮਹਾਰਾਜ ਦੁਨੀਆ ਦੇ ਅੰਦਰ ਸੱਤ ਜਨਾਂ ਕਰਨੀ ਹੈ ਕਰਨ ਵਾਲੀਆਂ ਵੀ ਆਚਾਰੀਆਂ ਦੀ ਕਰਨੀ ਹੈ, ਕਰਨ ਵਾਲੀ ਦਾ ਆਚਾਰ ਸੰਗਤ ਕਰਨੀ ਹੈ, ਤੇ ਵੀ ਸਤਿਗੁਰੂ ਜੀ ਦੇ ਬਚਨ ਕਰਦੇ ਨੇ ਮੋਕਾ ਕਰ ਸਤਿਗੁਰੂ ਜੀ ਕੀ ਤੁਰੇ ਮੋਕਾ ਤੇ ਨਿੰਦਕ ਲੋਕ ਕਹਿੰਦੇ ਨੇ ਸੰਤ ਬਾਬੇ ਤੇ ਨਿੰਦਕ ਲੋਕ ਕਹਿੰਦੇ ਨੇ ਸਾਰੀ ਸਰਕਾਰ ਦੇ ਨਿੰਦਕ ਵੀ ਤੇ ਬਹੁਤ ਆਉਂਦੇ ਨੇ ਨਾ ਤੇ ਸਾਰੀ ਦੇ ਬਹੁਤ ਅੱਛੇ ਬਾਰੇ ਦਾ ਬਚਨ ਕਰਦੇ ਨੇ ਜਿਹੜੇ ਮਨਮੁਖ ਲੋਕ ਨੇ ਜਿਹੜੇ ਉਹਨਾਂ ਗੁਰਮੁਖਾਂ ਦੇ ਉਹਨਾਂ ਸੰਤ ਜਨਾਂ ਨੂੰ ਲਿਖੀ ਜੀ ਅੱਗੇ ਕਰੇ ਸਤਿਗੁਰੂ ਜੀ ਕਰ ਲੈਣਗੇ ਕਰੀ ਚੁਗਲੀ ਕਰ ਲੈਣਗੇ ਅੱਗੇ ਕਰੇ ਜੇ ਨੁਲਿਆ ਚੁਗਲੀ ਕਰ ਲੈਣਗੇ ਤਾਂ ਕੀ ਕਰ ਲੈਣਗੇ ਚੁਗਲੀ ਕਰ ਫਿਰ ਸੰਤਾਂ ਦਾ ਤਾਂ ਕੀ ਵਿਗਾੜ ਦੇਣਗੇ ਆਪਣੇ ਬਿਨਾਂ ਦੇ ਬੜਾ ਨਾ ਕੀ ਵਿਗਾੜ ਦੇਣਗੇ ਜਾਨ ਕਬੀਰ ਕੌਰ ਨੰਦਾ ਸਾਹ ਕਬੀਰ ਨੇ ਬੜੇ ਡੁੱਬਾ ਹਮ ਉਤਰੇ ਪਾਰ ਹਮ ਉਤਰੇ ਪਾਰ ਆਏ ਜਿਨ੍ਹਾਂ ਦੇ ਹਿਰਦਿਆਂ ਨੂੰ ਸੱਚੇ ਪਰਮੇਸ਼ਰ ਦੀ ਦੇਰੇ ਨੂੰ ਸੱਚੇ ਸੱਚੇ ਉਪਦੇਸ਼ ਦੀ ਕਮਾਈ ਨੇ ਸੋ ਬਾਹਰ ਲਿਖਿਆ ਹੋਇਆ ਹੈ ਕਮਾਈ ਨੇ ਨਿੰਦ ਵਾਲੋ ਕੋ ਉਹਨਾਂ ਦੀ ਨਿੰਦਿਆ ਕਰਕੇ ਕੀ ਵਿਗਾੜ ਲੋ ਕੋ ਉਹਨਾਂ ਦੀ ਨਿੰਦਿਆ ਤੇ ਕੀ ਕੁਝ ਵੀ ਵਿਗਾੜ ਨਹੀਂ ਸਕਦੇ ਕੋ ਘਾਟਾ ਨਹੀਂ ਜਿਸ ਵਿਗਾੜ ਨਾ ਸਕਦੇ ਸਾਡੇ ਤੇ ਕੰਮ ਮਹਾਰਾਜ ਉਹਨਾਂ ਦਾ ਕੁਝ ਘਟਦਾ ਕਿਉਂ ਨਹੀਂ ਵਿਗੜਦਾ ਕਿਉਂ ਨਹੀਂ ਘਟਦਾ ਤੇ ਉਹਨਾਂ ਦੇ ਗੁਰੂ ਫਰਮਾਉਂਦੇ ਨੇ ਭਾਈ ਗੁਰਮੁਖ ਸੰਗਤ ਦੁਨੀਆ ਦੇ ਅੰਦਰ ਸਨਮਾਨ ਹੈ ਵਾਹਿਗੁਰੂ ਜੈਲ ਤੋਂ ਰਹਿ ਤੁਨੇ ਪਵਿੱਤਰ ਨੇ ਮੈਂ ਇਸ ਪਰ ਕਰਾਰ ਦਾਨੇ ਤੇ ਮੁਖ ਉਜਲੇ ਕੇ ਦੀ ਛੁੱਟੀ ਨਾਲ ਇਸ ਬਿਆਨ ਦੀ ਸ਼ੰਕਰ ਦੇਵ ਸਾਹਿਬ ਦੇ ਨਾਲ ਦਾ ਚਰਚਾ ਕੀਤੀ ਸਾਡੇ ਸ੍ਰੀ ਬਲਕੰਗਤ ਦੇਵ ਸਾਹਿਬ ਜੀ ਨੇ ਫਿਰ ਬਚ ਕੀਤੇ ਸੀ ਨਾਲ ਦੇ ਮੁਖ ਉਜਲੇ ਤੇ ਹੋਰ ਕੇ ਦੀ ਛੁੱਟੀ ਨਾਲ ਹੋਰ ਕੇ ਦੀ ਲੁਕਾਈ ਨਾਲ ਉਹਨਾਂ ਦੇ ਨਾਲ ਸੀ ਲੁਕਾਈ ਕਰਕੇ ਬੰਦਾ ਤਾਂ ਟੁੱਟ ਗਈ ਹੈ ਜੀ ਉਹਨਾਂ ਦੇ ਮੁਖ ਵਾਹੀ ਹੈ ਜੀ ਦੇ ਦਰਬਾਰ ਤੇ ਉਜਲੇ ਹਨ ਉਜਲੇ ਹਨ ਸ੍ਰੀ ਗੁਰੂ ਰਾਮਦਾਸ ਜੀ ਸੱਚੇ ਗੁਰੂ ਸੱਚੇ ਮਹਾਰਾਜ ਪੌੜੀ ਦੁਆਰਾ ਉਪਦੇਸ਼ ਦੀ ਦਾਤ ਬਖਸ਼ਿਸ਼ ਕਰਦੇ ਹਨ ਮਹਾਰਾਜ ਜੀ ਦੇ ਤੀਜੇ ਪਾਤਸ਼ਾਹ ਜੀ ਨੇ ਦਰਬਾਰਾ ਕੇ ਵਿੱਚ ਦੱਸਿਆ ਕਿ ਦੁੱਖ ਕੀ ਹੈ ਕਰ ਕਿਰਪਾ ਕਰ ਦੁੱਖ ਕੇ ਆਪ ਨੇ ਉਪਦੇਸ਼ ਦੇ ਉਹਦੇ ਖਾਲ ਦਾ ਗੁਲ ਕਾਰਨ ਕੀ ਹੈ ਦੇਸ਼ ਦੀ ਕੀ ਹੈ ਗੁਲ ਕਾਰ ਹਜ਼ੂਰ ਫਰਮਾਉਂਦੇ ਨੇ ਭਾਈ ਹਜ਼ੂਰ ਇਹ ਜਿਹੜੇ ਜਪਾਦੇ ਜੀ ਨੇ ਇਹ ਜਿਹੜੇ ਨਾ ਪੁਰਖਾਂ ਨੇ ਆਪਣੀਆਂ ਇਸਤਰੀਆਂ ਦੇ ਨਾਲ ਆਪਣੇ ਇਸਤਰੀਆਂ ਨੇ ਆਪਣੇ ਪੁਰਖਾਂ ਦੇ ਨਾਲ ਬਹੁਤ ਪ੍ਰੀਤ ਪੁਰਖਾਂ ਦੇ ਪ੍ਰੀਤ ਬਹੁਤ ਕਰੀ ਬਹੁਤ ਉਹ ਵਧਾਇਆ ਮਿਲ ਕਰਕੇ ਪਰਿਵਾਰ ਦੇ ਵਿੱਚ ਕੰਬਲ ਦੇ ਵਿੱਚ ਕੇਵਲ ਤਾਂ ਕੇਵਲ ਵਧੀਆ ਬਾਤਾਂ ਦੇ ਵਿਰਦੇ ਨੇ ਨਾਮ ਦੀਆਂ ਬਣੇ ਹੋਰ ਵਾਹਿਬ ਕਿਤੇ ਜਿਸ ਨੇ ਨਾਮ ਨਹੀਂ ਕਰਨੀ ਇਸ ਪ੍ਰਕਾਰ ਸੰਬੰਧੀਆਂ ਦੇ ਨਾਲ ਵੀ ਮਿਲ ਕਰਕੇ ਅਧਿਆਪਕ ਸਾਹਿਬ ਵੀ ਮਿਲ ਕਰਕੇ ਬਹੁਤ ਮੋਹ ਹੈ ਮੋਹ ਵਧਾਇਆ ਇਸ ਪ੍ਰਕਾਰ ਵੇਖਿਆ ਵਿਕਸੈ ਇਸ ਪ੍ਰਕਾਰ ਆਪਣੇ ਪੁੱਤਰ ਨੂੰ ਦੇਖ ਕੇ ਪੁੱਤਰ ਕਲਤਰ ਨੂੰ ਦੇਖਦੀ ਕਲਤਰ ਇਸਤਰੀ ਨੂੰ ਵੇਖ ਕੇ ਦੇਖਦੀ ਨਿਤਾ ਪ੍ਰਤੀ ਦੇਖ ਵੇਖ ਕੇ ਬੜਾ ਖੁਸ਼ ਹੁੰਦੇ ਨੇ ਦੀ ਵੇਖ ਮੇਰਾ ਪੁੱਤ ਵਸਦਾ ਨੇ ਉਹ ਘਰ ਵਿੱਚ ਆ ਗਈ ਹੈ ਪਾਸੀਆਂ ਪਰਿੰਗਾਂ ਮਿਲ ਕੇ ਨੇ ਵੇਖ ਕੇ ਬੜਾ ਖੁਸ਼ ਹੁੰਦੇ ਹਨ ਵੇਖ ਕੇ ਬੜਾ ਖੁਸ਼ ਹੁੰਦੇ ਹਨ ਇਸ ਪ੍ਰਕਾਰ ਵਿਕਸੈ ਮੋਹੇ ਦਾਇਆ ਮਾਰਿਆ ਇਸ ਮੋਹੇ ਨੂੰ ਬਹੁਤ ਪਸੰਦ ਹੁੰਦੇ ਨੇ ਮੋਹੇ ਫੇਰ ਉੱਠਦੇ ਨੇ ਹਿਰਦੇ ਜਦੋਂ ਮਾਇਆ ਪ੍ਰਾਪਤ ਹੋ ਜਾਂਦੇ ਨੇ ਹਿਰਦੇ ਜਦੋਂ ਮਾਇਆ ਕੁਛ ਪ੍ਰਾਪਤ ਕਰ ਲੈਂਦੇ ਨੇ ਜਦੋਂ ਕੋਈ ਸਵੇਲੇ ਖੁਸ਼ ਹੋ ਲੈਂਦੇ ਨੇ ਨੱਚਦੇ ਟੱਪਦੇ ਫਿਰ ਜੇ ਆਪਣੇ ਇਸ ਪ੍ਰਕਾਰ ਦੇ ਨੇ ਬਹੁਤਾ ਮੋਹ ਦੇ ਵਿੱਚ ਲੱਗ ਕਰਕੇ ਹੀ ਖੁਸ਼ ਹੁੰਦੇ ਪਸੰਦ ਹੁੰਦੇ ਹਨ ਖੁਸ਼ ਹੁੰਦੇ ਹਨ ਆਪਣੇ ਆਪਣੇ ਦੇਸ਼ ਵਿੱਚ ਵਸਦੇ ਹੋ ਆਪਣੇ ਆਪਣੇ ਦੇਸ਼ ਵਿੱਚ ਵਸ ਚਲੇ ਜਾਣ ਪਰ ਦੇ ਮਾਇਆ ਦੇ ਮੋਹ ਦੇ ਬਾਰੇ ਮੇਰੇ ਮੈਂ ਦੂਜਿਆਂ ਦੇ ਤਾਂ ਮਨ ਵਿੱਚ ਚੋਰੀ ਕਰਦੇ ਹਨ ਦੂਜਿਆਂ ਦੇ ਮਨ ਵਿੱਚ ਚੋਰੀ ਕਰਦੇ ਹਨ ਉਹ ਖੇਡ ਕੇ ਚੋਰੀ ਕਰਕੇ ਠੱਗੀ ਵਖੜ ਕੇ ਵੱਲ ਛੋੜ ਕਰਕੇ ਵੀ ਪਾਤੇ ਲਿਆ ਜੋ ਸਰਕਾਰ ਨੂੰ ਤਨ ਦੁਆਰਾ ਬਸਰ ਤਨ ਨੂੰ ਆਪਣੀ ਇਸਤਰੀ ਦੀ ਦੁਆਰਾ ਪਤਰ ਨੋਦ ਦੇ ਮੱਖ ਵਿੱਚ ਥੰਦੇ ਹਨ ਨੋਦ ਦੇ ਮੱਖ ਵਿੱਚ ਪਾਉਂਦੇ ਹਨ ਤੇ ਇਸ ਪ੍ਰਕਾਰ ਅੰਤਕਾਲ ਜਿਸ ਘਰ ਨੂੰ ਸਾਰੀ ਜ਼ਿੰਦਗੀ ਹਿਰਦੇ ਚੋਰੀ ਕਰਕੇ ਕੁੱਟਾ ਕਰਦੇ ਰਹਿੰਦੇ ਨੇ ਨਾ ਚੋਰੀ ਕਰਕੇ ਉਸੇ ਤਰ੍ਹਾਂ ਦੇ ਕਰਕੇ ਕਿ ਵੈਰ ਉਸੇ ਤਰ੍ਹਾਂ ਦੇ ਨਾਦੀ ਕਾਲ ਦਾ ਖੁਦ ਮੌਕੇ ਤੇ ਹੀ ਹੋ ਜਾਂਦਾ ਹੈ ਤੇ ਵਿਰੋਧ ਜਿਹੜੇ ਸ਼ਰੀਕ ਤੇ ਅੱਜ ਹੁੰਦੇ ਨੇ ਪਹਿਲਾਂ ਹੀ ਤੋਂ ਵੈਰ ਸ਼ਰੀਕ ਉਹ ਵੀ ਕਿਹੜੇ ਕੱਢਣੇ ਪੈਂਦੇ ਨੇ ਵੈਰ ਹੁੰਦਾ ਤੇ ਵਿਰੋਧ ਪੁੱਤਰਾਂ ਵਿੱਚ ਹੀ ਹੋ ਜਾਂਦਾ ਵੱਡਾ ਕਹਿੰਦਾ ਵਿਰੋਧ ਨੂੰ ਬਹੁਤਾ ਦਿੱਤਾ ਹੈ ਤੇ ਫਲਟਾ ਕਹਿੰਦਾ ਵੱਡੇ ਨੂੰ ਬਹੁਤਾ ਦਿੱਤਾ ਹੈ ਤੇ ਛੋਟਾ ਕਹਿੰਦਾ ਇਸ ਪ੍ਰਕਾਰ ਕਈਆਂ ਦਾ ਤੇ ਵੈਰ ਇੱਥੋਂ ਇਸ ਵੱਜ ਜਾਂਦਾ ਹੈ ਤੇ ਵੈਰ ਵਿਰੋਧ ਤੱਕ ਦਾ ਕਰਨ ਦਾ ਕਹਿੰਦੇ ਨੇ ਭਰਾਵਾਂ ਜੋ ਤੱਕ ਦਾ ਕਰ ਦਿੰਦੇ ਨੇ ਭਰਾਵਾਂ ਤੱਕ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਬਖਸ਼ ਕਰਦੇ ਨੇ ਅਨਾਦੀ ਕਾਲ ਤੋਂ ਤਾਂ ਨੇ ਕੇ ਚੱਲਿਆ ਹੋਇਆ ਵੈਰ ਉਹਨਾਂ ਵਿੱਚ ਪ੍ਰਗਟ ਹੋ ਜਾਂਦਾ ਹੈ ਪਰ ਜੀਵਨ ਦਾ ਆਪਸ ਵਿੱਚ ਇੱਕ ਦੂਜੇ ਦੇ ਉੱਤੇ ਜੀਵਨ ਦਾ ਆਪਸ ਵਿੱਚ ਪੈਂਦਾ ਹੈ ਜੇ ਕੋਈ ਵੀ ਚਾਹੇ ਵੈਰ ਵਿਰੋਧ ਕੋਈ ਨਹੀਂ ਛੁਡਾ ਲਈਏ ਵੈਰ ਵਿਰੋਧ ਸਬੰਧਾਂ ਦੇ ਬੋਤ ਨੂੰ ਛੁਡਾ ਲਈਏ ਸਬੰਧ ਮਾਇਆ ਦੇ ਬੋਤ ਨੂੰ ਛੁਡਾ ਲਈਏ ਕੋਈ ਛੁਡਾਉਣ ਦੇ ਸਮਰੱਥ ਨਹੀਂ ਤੇ ਨਹੀਂ ਛੁਡਾ ਸਕਦਾ ਨਹੀਂ ਛੁਡਾ ਸਕਦਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੀ ਹਜ਼ੂਰ ਵਿੱਚ ਬਾਉਂਦਾ ਨੇ ਭਾਈ ਹਜ਼ੂਰ ਇੱਕ ਅੰਮ੍ਰਿਤ ਨਾਮ ਤੋਂ ਬਿਨਾਂ ਜਿੰਨੇ ਵੀ ਸੰਬੰਧੀਆਂ ਸਾਰੀਆਂ ਤੋਂ ਬੰਦਾ ਜਨ ਨਾਲ ਮੋਹ ਕਰਨਾ ਨਹੀਂ ਤੇ ਉਸ ਸਾਰਾ ਮੋਹ ਨੂੰ ਨਗਾ ਕੋਸਾ ਸਾਰਾ ਤੇ ਮੋਹ ਨੂੰ ਇੱਕ ਵਾਰ ਮੇਸ਼ਰ ਜੀ ਦਾ ਅੰਮ੍ਰਿਤ ਨਾਮ ਇੱਕ ਨਾਮ ਦਾ ਪ੍ਰੇਮ ਸੱਚਾ ਨਾਮ ਦੇ ਪ੍ਰੇਮ ਤੋਂ ਬੱਚਾ ਵਾਹਿਗੁਰੂ ਜੀ ਦੀ ਬੰਦਗੀ ਤੋਂ ਤੇ ਨਾਲ ਵਾਹਿ ਸਾਰੇ ਮੋਹ ਨੂੰ ਤੇ ਨਗਾ ਕਰ ਹੈ ਜੀ ਸਾਰੇ ਮੋਹ ਜਿਸ ਮੋਹ ਦੇ ਵਿੱਚ ਲੱਗ ਕਰਕੇ ਜੀਵਨ ਦੇ ਦੁੱਖ ਦੇ ਵਿੱਚ ਸਰੀਰ ਦੇ ਦੁੱਖ ਪਾਏ ਨੇ ਇਸੇ ਪ੍ਰਕਾਰ ਆਤਮਿਕ ਮਾਇਆ ਦੇ ਦੁੱਖ ਪਾਏ ਨੇ ਆਤਮਿਕ ਮਾਇਆ ਦੇ ਰਜੋਗੁਣ ਦੇ ਤਮੋਗੁਣ ਸਤੋਗੁਣ ਦੇ ਦੁੱਖ ਪਾਏ ਨੇ ਤਮੋਗੁਣ ਸਾਧੂਆਂ ਦੇ ਦੁੱਖ ਪਾਏ ਨੇ ਦੁੱਖ ਪਾਏ ਨੇ ਅਧਿਆਤ ਸਰੀਰ ਦੇ ਰੋਗਾਂ ਦੇ ਇਸੇ ਪ੍ਰਕਾਰ ਦੇ ਮਾਨਸ ਦੇ ਅਸਥਾ ਦੇ ਦੁੱਖ ਪਾਏ ਨੇ ਮਾਨਸ ਪਦਾਰਥਾਂ ਦੇ ਜੋਗ ਪਾਏ ਨੇ ਸੁਖ ਦੇ ਦੁੱਖ ਪਾਏ ਨੇ ਤੇ ਪਦਾਰਥਾਂ ਦਾ ਮੋਹ ਹੋਣੇ ਕਰਕੇ ਨਰਕਾਂ ਵਿੱਚ ਵਧੇ ਗਏ ਜਮਾਂ ਦੁਆਰਾ ਦੁੱਖ ਪਾਇਆ ਹੈ ਅਨੰਤ ਕਾਲ ਤੱਕ ਦੁੱਖਾਂ ਨੂੰ ਭੋਗਣ ਤੋਂ ਉਪਰੰਤ 84 ਲੱਖ ਜੂਨੀਆਂ ਦੇ ਦੁੱਖ ਨੂੰ ਪਾਇਆ ਹੈ ਤ੍ਰਿਗਾਕਾਰ ਐਸੇ ਮੋਹ ਨੂੰ ਜਿਸ ਮੋਹ ਕਰਕੇ ਕੇਵਲ ਤਾਂ ਕੇਵਲ ਦੁੱਖ ਹੀ ਦੁੱਖ ਪਾਇਆ ਹੈ ਸੱਚਾ ਪ੍ਰੇਮ ਬੰਦਗੀ ਦਾ ਹੈ ਸਤਿਗੁਰੂ ਜੀ ਦੇ ਚਰਣਾਂ ਦਾ ਹੈ ਵਾਹਿਗੁਰੂ ਜੀ ਦੇ ਨਾਮ ਦਾ ਹੈ ਤੇ ਜਿਨ੍ਹਾਂ ਨੇ ਅੰਮ੍ਰਿਤ ਨਾਮ ਨੂੰ ਜਪਿਆ ਹੈ ਤਿਨ੍ਹਾਂ ਨੇ ਭਾਈ ਸਦਾ ਸੁੱਖ ਪਾਇਆ ਹੈ ਇਸ ਪ੍ਰਕਾਰ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਅਤੇ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਪਰਮ ਕਿਰਪਾਲੂ ਜੀ ਨੇ ਸਾਧ ਸੰਗਤ ਜੀ ਵਾਰ ਦੁਆਰਾ ਸਲੋਕ ਮਹੱਲੇ ਮਹੱਲੇ ਤੇ ਪੌੜੀਆਂ ਦੁਆਰਾ ਪਾਵਨ ਉਪਦੇਸ਼ ਦੀ ਬਖਸ਼ਿਸ਼ ਕੀਤੀ ਏ ਪੰਡਿਤ ਬੇਣੀ ਜੀ ਨੂੰ ਉਪਦੇਸ਼ ਦੇ ਕਰਕੇ ਸਾਰੇ ਸੰਸਾਰ ਨੂੰ ਸਿੱਖਿਆ ਦਿੱਤੀ ਭਾਈ ਵਿੱਦਿਆ ਵਿਚਾਰੀ ਤਾਂ ਪਰ ਉਪਕਾਰੀ ਵਿੱਦਿਆ ਦਾ ਅਹੰਕਾਰ ਨਹੀਂ ਕਰਨਾ ਗੁਣਾਂ ਦਾ ਅਹੰਕਾਰ ਨਹੀਂ ਕਰਨਾ ਦੂਜਿਆਂ ਦਾ ਭਲਾ ਕਰਨਾ ਇਸ ਪ੍ਰਕਾਰ ਨਿਮਰਤਾ ਰੱਖਣੀ ਏ ਵੰਡ ਕੇ ਛਕਣਾ ਤੇ ਸਦਾ ਬੰਦਗੀ ਕਰਦੇ ਰਹਿਣਾ ਮੂਲ ਰੂਪ ਦੇ ਵਿੱਚ ਨਾਮ ਹੀ ਸਾਰੇ ਸੁੱਖਾਂ ਦਾ ਦਾਤਾ ਹੈ ਜੀਓ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨਾਮ ਦਾ ਪੱਲਾ ਫੜਾ ਕਰਕੇ ਸਰਬਤ ਸੰਸਾਰ ਨੂੰ ਸੁੱਖਾਂ ਦਾ ਰਸਤਾ ਦਿਖਾਉਂਦਿਆਂ ਹੋਇਆਂ ਮਾਰਗ ਦਰਸ਼ਨ ਕਰਦੇ ਨੇ ਗੁਰਚਰਨਾਂ ਵਿਖੇ ਰਜੋਈਆਂ ਕਰੀਏ ਸੱਚੇ ਸਾਹਿਬ ਜੀ ਆਪ ਜੀ ਨੇ ਸਤਸੰਗਤ ਦੀਆਂ ਘੜੀਆਂ ਬਖਸ਼ਿਸ਼ ਕਰਕੇ ਜੋ ਪਾਵਨ ਅੰਮ੍ਰਿਤਮਈ ਉਪਦੇਸ਼ ਕਥਨ ਅਤੇ ਸਰਵਣ ਕਰਵਾਏ ਨੇ ਨਾ ਮਹਾਰਾਜ ਸਾਡਿਆਂ ਹਿਰਦਿਆਂ ਦੇ ਅੰਦਰ ਮਨਾਂ ਦੇ ਅੰਦਰ ਵਸਾ ਦੇਵੋ ਚਰਨ ਕਮਲਾਂ ਦੀ ਪ੍ਰੀਤੀ ਸੇਵਾ ਸਿਮਰਨ ਨਾਮ ਬਾਣੀ ਦੀ ਦਾਤ ਚੜ੍ਹਦੀ ਕਲਾ ਦੀ ਅਵਸਥਾ ਪਿਆਰੀ ਗੁਰਸਿੱਖੀ ਸਿਮਰਨ ਭਜਨ ਨਿਤਨੇਮ ਦੀ ਪਰਪਕਤਾ ਬਖਸ਼ਿਸ਼ ਕਰਕੇ ਨਾਨਕ ਨਦਰੀ ਨਦਰ ਨਿਹਾਲ ਕਰ ਦੇਣਾ ਕਰੋ ਜੀ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਲੇਖਾ ਕਤਹਿ ਨਾ ਛੂਟੀ ਹੈ ਖਿਨ ਖਿਨ ਭੂਲਨਹਾਰ ਬਖਸਨਹਾਰ ਬਖਸ ਲੈ

ਫਤਿਹ ਗਜ ਕੇ ਜਕਾਰ ਜਾਵੇ ਸੋ ਨਿਹਾਲ ਹੋ ਜਾਵੇ ਸਤਿ ਸ੍ਰੀ ਅਕਾਲ ਗੁਰਪੁਰੇ ਅਕਾਲ ਦੇਖ ਦੇਖ ਫਤਿਹ ਗੁਰਪੰਥ ਖਾਲਸੇ ਦੀ ਦਿਨਾਂ ਦਿਨ ਚੜ੍ਹਦੀ ਕਲਾ।

0: ਅੰਦਰ ਕੇਵਲ ਜਾਵੇ ਦੋਹਰਾ ਐਸੇ ਚਿਰ ਪ੍ਰਤਾਪ ਤੇ ਜੁਲਮ ਜੋ ਪ੍ਰਤਾਪ ਤੀ ਲੋਕ ਜੈ ਜੈ ਕਰ ਰਹੇ ਨਾਮ ਸਜਾ ਦੋਹਰਾ ਸਭ ਦੁਆਰ ਕੋ ਛਾੜ ਕੇ
1: ਗਏ ਦੁਆਰ ਦੁਆਰ ਬਾਹੇ ਗਏ ਕੀ ਰਾਜਾ ਗੋਬਿੰਦ ਦਾ ਸੁਹਾਰ ਦੋਹਰਾ
0: ਰਾਜ ਕਾ ਖਾਲਸਾ ਆ ਕੇ ਰਹਿ ਨ ਕੋਈ ਖੁਆਰ ਹੋਏ ਸਮ ਲੈਂਗੀ ਜਿਸ ਤਰ੍ਹਾਂ ਜੋ ਹੋਏ ਦੋਹਰਾ ਉੱਡਗੀ ਸਵਾ ਮਲੇਸ਼ ਕੀ ਕਰ ਪੂਰਾ ਪਾਸਾ ਡੰਕਾ ਬਾਜ ਤੇ ਕਾਹੇ ਕਲੰਕ ਉਤਾਰ ਚੱਤ ਚਕਰ ਵਰਤੀ ਚੱਤ ਚਕਰ ਹੁੰਦੇ ਸਵਾਮ ਬਹੁ ਸਵੰਗ ਸਰਦਾਸ ਜੁਤੇ ਦੁਕਾਨ
1: ਮਨਾਸੀ ਆਇਆ ਸਰੂਪ ਸਦਾ ਸੰਗਿਆ ਭੰਗਕ ਬੁੱਤੇ
0: ਏਕ ਤੇ ਗੁਪਤ ਸਹਾਇ ਦਰਬਾਰ ਮਿੱਤਰ ਦਰਬਾਰਾ ਸਤਿਗੁਰ ਸਤਿ ਰੰਕਾਰਾ ਲਕਸ਼ਮੀ

ਸਿੱਖੋ ਸ਼ਬਦ ਪਿਆਰੀ ਹੋ ਜਨਮ ਰੰਗ ਟੇ ਮੁਖ ਜਲ ਸਦਾਸ ਕੀ ਨਾਨਕ ਸਿੰਘ

ਨਾ ਸਤਰੇ ਮਿਨਾ ਵਿਤਰੇ ਸਭੂਤੇ ਭਵਿਖੇ ਭਵਾਨੇ ਅਚਿਤਰੇ ਨਾਰਾਯਣ ਨ ਰੰਗੰ ਨ ਰੂਪੰ ਨ ਰੇਖੰ ਨ ਲੋਭੰ ਨ ਜੋਭੰਗ ਭੂਤੰ ਅਭੇਖੰ ਨ ਸਤਰੰ ਨ ਮਿਤਰੰ ਨ ਨੇਹੰ ਨ ਗੇਹੰ ਸਦੇਵੰ ਸਦਾ ਸਰਪ ਸਰਵਤ੍ਰ ਸਨੇਹੰ ਨ ਕਾਮੰ ਨ ਕ੍ਰੋਧੰ ਨ ਲੋਭੰ ਨ ਮੋਹੰ ਅਜੋਨੀਯ ਛਯਾਦ ਅਦ੍ਵਯ ਜੋਹੰ ਨ ਜਨਮੰ ਨ ਮਰਨੰ ਨ ਬਰਨੰ ਨ ਵਿਆਧੰ ਨ ਰੋਗੰ ਨ ਸੋਗੰ ਅਭਯ ਨਿਰਭਿਖਾਦੰ ਅਛੇਦੰਗ ਅਭੇਦੰਗ ਕਰਮੰਗ ਕਾਲੰਗ ਖੰਡੰਗ ਵੰਡੰਗ ਪ੍ਰਚੰਡੰਗ ਪਾਲੰ ਨ ਤਾਤੰ ਨ ਮਾਤੰ ਨ ਜਾਤੰ ਨ ਕਾਯੰ ਨ ਨੇਹੰ ਨ ਗੇਹੰ ਨ ਬਰਮੰ ਨ ਭਾਯੰ ਨ ਰੂਪੰ ਨ ਭੂਪੰ ਨ ਕਾਯੰ ਨ ਕਰਮੰ ਨ

ਨੇਤ ਉਚਰੰਤ ਵੇਦ ਜਿਹੇ ਅਲਖ ਰੂਪ ਕਥਤ ਕਤੇ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅਮਿਤ ਤੇਜ ਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਆਨੰਦ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਖਾਮ ਬਰਖਾ ਸਹੰਤ ਕਈ ਕਲਪ ਏਕ ਆਸਨ ਬਿਤੰਤ ਕਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਉਰਧ ਬਾਹ ਦੇਸਨ ਬ੍ਰਹਮੰਤ ਕਈ ਉਰਧ ਮੱਧ ਪਾਵਕ ਜੁਲੰਤ ਕਈ ਸਿਮ੍ਰਿਤ ਸਾਤਰਤ ਉਚਰੰਤ ਵੇਦ ਕਈ ਗੋਗ ਕਾਵ ਕਥਤ ਕਤੇ ਕਈ ਅਗਨ ਹੋਤਰ ਕਈ ਪਾਵਨ ਹਾਰ ਕਈ ਗਰਤ ਕੋਟ ਮ੍ਰਿਤ ਕੋ ਆਹਾਰ ਕਈ ਗਰਤ ਸਾਕ ਪੈ ਪੱਤਰ ਭਛ ਨਹੀਂ ਤਦਵ ਦੇਵ ਹੋ ਪ੍ਰਤਛ ਕਈ ਗੀਤ ਗਾਨ ਕੰਦਰ ਬਰੀਤ ਕਈ ਵੇਦ ਸਾਧ ਵਿਦਿਆ ਪ੍ਰਤੀਤ ਕਹੂੰ ਵੇਦ ਰੀਤ ਜਗੇ ਆਦਿ ਕਰਮ ਕਹੂੰ ਅਗਨ ਹੋਤਰ ਕਹੂੰ ਤੀਰਥ ਧਰਮ ਕਈ ਦੇਸ ਦੇਸ ਭਾਖਾ ਰਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਰਤ ਬੰਧ ਬੰਧਨ ਵਿਚਾਰ ਨਹੀਂ ਨੈਕ ਤਾਸ ਪਾਇਤ ਨ ਪਾਰ ਕਈ ਤੀਰਥ ਤੀਰਥ ਫਰਮਤ ਸੋ ਭਰਮ ਗਈ ਅਗਨ ਹੋਤਰ ਕਈ ਦੇਵ ਕਰਮ ਗਈ ਗਰਤ ਵੀਰ ਵਿਦਿਆ ਵਿਚਾਰ ਨਹੀਂ ਤਤਵ ਦਾਸ ਪਾਇਤ ਨ ਪਾਰ ਕਹੂੰ ਰਾਜ ਰੀਤ ਕਹੂੰ ਜੋਗ ਧਰਮ ਗਈ ਸਿਮ੍ਰਿਤ ਸਾਧਰਤ ਉਚਰਤ ਸੋ ਕਰਮ ਨਿਓਲੀ ਆਦਿ ਕਰਮ ਕਹੂੰ ਹਸ ਦਾਨ ਕਹੂੰ ਅਸ਼ਵਮੇਧ ਮਖ ਕੋ ਬਖਾਨ ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ ਕਹੂੰ ਜੋਗ ਰੀਤ ਕਹੂੰ ਬਿਰਧ ਚਾਰ ਕਹੂੰ ਕਰਤ ਜਛ ਗੰਧਰਵ ਗਾਨ ਕਹੂੰ ਧੂਪ ਦੀਪ ਕਹੂੰ ਅਰਗ ਦਾਨ ਕਹੂੰ ਪਿਤ੍ਰ ਕਰਮ ਕਹੂੰ ਵੇਦ ਰੀਤ ਕਹੂੰ ਨ੍ਰਿਤ ਨਾਚ ਕਹੂੰ ਗਾਨ ਗੀਤ ਕਹੂੰ ਕਰਤ ਸਾਧ ਸਿਮ੍ਰਿਤ ਉਚਾਰ ਗਈ ਵਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਗਈ ਬ੍ਰਹਮਤ ਦੇਸ ਦੇਸਨ ਉਦਾਸ ਗਈ ਜਲ ਨਿਵਾਸ ਗਈ ਅਗਨ ਤਾਪ ਗਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋ ਕਲਪੰ ਪ੍ਰਜੰਤ ਨਹੀਂ ਤਦਬ ਦਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਬ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਇਕ ਚਿੱਤ ਲੀਨ ਭੋਗ ਟੋ ਸਰਬ

ਮਾਨੀ ਹੈ, ਨਾ ਜਾਤ ਪਾਤ ਮੰਤਰ ਮਿੱਤਰ ਸਤਰ ਜਨੇਹ ਜਾਨੀ ਹੈ। ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹਿ, ਤੁਰੰਤ ਦਰੋਹ ਦੇਖ ਕੇ ਅਨੰਤ ਬੰਦ ਸੋਧ ਹੈ। ਤਵਾ ਪ੍ਰਸਾਦ ਰੂਆ ਮਲ ਛੰਦ, ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਵਿਹੀਨ, ਆਦਨਾਦ ਅਗਾਧ ਪੁਰਖ ਸੋ ਧਰਮ ਕਰਮ ਪ੍ਰਵੀਨ, ਜੰਤਰ ਮੰਤਰ ਤੰਤਰ ਜਾ ਕੋ ਆਦਿ ਪੁਰਖ ਅਪਾਰ, ਹਸ ਗੇਟ ਵਿਖੇ ਵਸ ਸਭ ਠੌਰ ਮੈਂ ਨਿਰਧਾਰ, ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ, ਸਰਬ ਠੌਰ ਵਿਖੇ ਰਮਿਓ ਜੇ ਚਕਰ ਚਿਹਨ ਨਾ ਚਿੱਤਰ, ਆਦਿ ਦੇਵ ਉਤਾਰ ਮੂਰਤ ਅਗਾਧ ਨਾਦ ਅਨੰਤ, ਆਦਿ ਅੰਤ ਨਾ ਜਾਨੀਐ ਅਭਿਖਾਦ ਦੇਵ ਦੁਰੰਤ, ਦੇਵ ਫੇਵ ਨਾ ਜਾਨਹੀ ਜੇ ਮਰਮ ਵੇਦ ਗਤੇਵ, ਸਨਕ ਔਸਨ ਕੇ ਸਨੰਦਨ ਪਾਵਹੀ ਨਾ ਸੇਵ, ਜਛ ਕਿੰਨਰ ਮਛ ਮਾਨਸ ਮੁਰਗ ਉਰਗਾ ਪਾਰ, ਨੇਤ ਨੇਤ ਪੁਕਾਰਹੀ ਸਿਵ ਸਖਰ ਔ ਮੁਖ ਚਾਰ, ਸਰਬ ਸਬਦ ਬਤਾਰ ਕੇ ਤਰ ਜਾਪਹੀ ਜਹ ਜਾਪ, ਆਦਿ ਦੇਵ ਅਗਾਧ ਤੇਜਾ ਨਾਦ ਮੂਰਤ ਅਤਾਪ, ਜੰਤਰ ਮੰਤਰ ਨ ਆਵੇ ਕਰ ਤੰਤਰ ਮੰਤਰ ਨਕੀਨ, ਸਰਬ ਠੌਰ ਰਹੇ ਹੋ ਬਿਰਾਜ ਨਿਰਾਜ ਰਾਜ ਪ੍ਰਬੀਨ, ਜਛ ਗੰਧਰਵ ਦੇਵ ਦਾਨੋ ਨਾ ਬ੍ਰਹਮ ਛਤਰੀਅਨ ਮਾਹੇ, ਵੈ ਸੁਰੰਗੇ ਵਿਖੇ ਬਿਰਾਜ ਸੂਦਰ ਭੀ ਵਹਿ ਨਾਹੇ, ਗੂੜ ਗੌੜ ਨ ਵਿਲ ਵੀ ਕਰ ਬ੍ਰਹਮ ਸੇਕ ਸਰੂਪ, ਰਾਤ ਦਿਵਸ ਨਾ ਮਧ ਉਰਦ ਨਾ ਭੂਮ ਆਕਾਸ਼ ਅਨੂਪ, ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਵਿਹੀਨ, ਤੀਰਥ ਜਾਤਰਨ ਦੇਵ ਪੂਜਾ ਗੋੜ ਕੇ ਨਾ ਅਧੀਨ, ਸਰਬ ਸਬਦ ਪਤਾਰ ਕੇ ਦਰ ਜਾਨੀਏ ਜਹ ਜੋਤ, ਸੇਸ ਨਾਮ ਸਹੰਸ ਫਨ ਨਹਿ ਨੇਤ ਪੂਰਨ ਹੋਤ, ਸੋਧ ਸੋਧ ਹਟੇ ਸਫਾ ਸੁਰ ਵਿਰੋਧ ਦਾਨਵ ਸਰਬ, ਗਾਏ ਗਾਏ ਹਟੇ ਗੰਧਰਵ ਗਵਾਏ ਕਿੰਨਰ ਗਰਬ, ਪੜਤ ਪੜਤ ਥਕੇ ਮਹਾਕਵ ਗੜਤ ਗਾੜ ਅਨੰਤ, ਹਰ ਹਰ ਕਹਿਓ ਸਭੋ ਮਿਲ ਨਾਮ ਨਾਮ ਦੁਰੰਤ, ਵੇਦ ਭੇਦ ਨਾ ਪਾਇਓ ਰਖਿਓ ਨਾ ਸੇਵਕ ਤੇਵ, ਦੇਵ ਦਾਨੋ ਮੂੜ ਮਾਨੋ ਜਛ ਨਾ ਜਾਨੈ ਜੇਵ, ਭੂਤ ਬਾਬ ਭਵਾਨ ਭੂਪਤ ਆਦਿਨਾਥ ਅਨਾਥ, ਅਗਨ ਪੈ ਜਲੇ

ਸਰਬ ਕਰਤਾ ਸਰਬ ਹਰਤਾ ਸਰਬ ਦਿਆਲਤ ਵੇਖ, ਚਕਰ ਚਿਹਨ ਨ ਬਨਨ ਜੈ ਕੋ ਜਾਤ ਪਾਤ ਨ ਵੇਖ, ਰੂਪ ਰੇਖ ਨ ਰੰਗ ਜੈ ਕੋ ਰਾਗ ਰੂਪ ਨ ਰੰਗ, ਸਰਬ ਲਾਇਕ ਸਰਬ ਗਾਇਕ ਸਰਬ ਤੇ ਅਨਭੰਗ, ਸਰਬ ਦਾਤਾ ਸਰਬ

ਸੇ ਮੈਂ ਕਾ ਸੁਰ ਮਰਦਨ ਆਦ ਜੁਗਾਦ ਅਨਾਦ ਮਤੇ ਛਛਰਾ ਸੁਰ ਮਾਰਨ ਨਰਕ ਨਿਵਾਰਨ ਪਤਿ ਦੋ ਧਾਰਨ ਏਕ ਭਟੇ ਪਾਪਾਨ ਬਿਹੰਡਨ ਦੁਸ਼ਟ ਪ੍ਰਚੰਡਨ ਖੰਡ ਅਖੰਡ।

ਅੰਤਤ ਹੁਤੋ ਗੁਰਹਿਤ ਜਿਹ ਨੇਤ ਨੇਤ ਸਭ ਭੇਦ ਕਹਿਤ ਕਈ ਉੱਚ ਨੀਚ ਕੀ ਨੋ ਬਨਾਉ ਸਭ ਵਾਰ ਪਾਰ ਜਾ ਕੋ ਪ੍ਰਭਾਵ ਸਭ ਜੀਵ ਜੰਤ ਜਾ ਅਨੰਤ ਜਾਹੇ ਮਨ ਮੂੜ ਕਿਉ ਨ ਸੇਵੰਤ ਤਾਹੇ ਕਈ ਮੂਡ ਪਤ੍ਰ ਪੂਜਾ ਕਰੰਤ ਕਈ ਸਿੱਧ ਸਾਧ ਸੂਰਤ ਸਿਵੰਤ ਕਈ ਪੁਲਟ ਸੂਰਤ ਸਿੱਧਤਾ ਕਰਾਏ।

0: ਸਤਿ ਸ੍ਰੀ ਅਕਾਲ।
1: ਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਸਾਹਿਬ ਜੀ, ਸ੍ਰੀ ਨਾਨਕ ਪੁਰਸ਼ੋਤਮੰ।

ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਕਮਾਲ ਸਰਬੰਸ ਦਾਨੀ ਸੋਢੀ ਸਤਿਗੁਰੂ ਨੀਲੇ ਘੋੜੇ ਦੇ ਸ਼ਾਹ ਸਵਾਰ ਬਾਜਾ ਵਾਲੀ ਸਰਕਾਰ ਦਸ਼ਮੇਸ਼ ਪਿਤਾ ਖੜਗੇਸ਼ ਪਿਤਾ ਸਰਬੰਸ ਦਾਨੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸਤਿਗੁਰੂ ਜਗਤਰ ਗੁਰੂ ਸ਼੍ਰੀ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨ੍ਹਾਂ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ, ਜਿੱਥੇ ਆਪ ਜੀ ਦਰਸ਼ਨ ਦੀਦਾਰ ਕਰ ਰਹੇ ਹੋ, ਉੱਥੇ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ, ਸੰਧਿਆ ਵੇਲੇ ਗੁਰੂ ਸਾਹਿਬ ਜੀ ਦੇ ਦਰ ਦੀ ਨਿੱਤ ਦੀ ਮਰਿਆਦਾ ਅਨੁਸਾਰ ਗੁਰੂ ਇਤਿਹਾਸ ਦੇ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਪਾਤਸ਼ਾਹ ਜੀ ਨੇ ਕਿਰਪਾਲਤਾ ਕੀਤੀ ਹੈ ਸਾਡੇ ਸਾਰਿਆਂ ਨੂੰ ਇਹ ਸਤਸੰਗਤ ਕਰਨ ਦਾ ਸੁਭਾਗਾ ਸਮਾਂ ਬਖਸ਼ਿਆ ਹੈ। ਜਿਵੇਂ ਆਪਾਂ ਪਿਛਲੇ ਕਥਾ ਦੇ ਵਿੱਚ ਪਿਛਲੇ ਰੋਜ਼ ਇਹ ਜਾਣਨ ਦਾ ਯਤਨ ਕੀਤਾ, ਧੰਨ ਸਾਹਿਬ ਕਮਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਗੁਰੂ ਸਾਹਿਬ ਜੀ ਦੀ ਉਪਮਾ ਜਿਵੇਂ ਕਵੀਰਾਜ ਭਾਈ ਸੰਤੋਖ ਸਿੰਘ ਜੀ ਨੇ ਗਾਇਨ ਕੀਤੀ ਹੈ ਕਿ ਗੁਰੂ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੇ ਵਰਗਾ ਕੋਈ ਜਿਹੜਾ ਹੈ

ਨਾ ਤਾਂ ਇਸ ਲੋਕ ਨਾ ਤਾਂ ਪਰਲੋਕ ਦੇ ਵਿੱਚ ਉਹਨਾਂ ਦੇ ਤੁੱਲ ਬਰਾਬਰ ਹੈ। ਦੇਵਤਿਆਂ ਦੇ ਵਿੱਚ ਉਹ ਸਿਰਮੋਰ ਨੇ, ਮੁਨੀਆਂ ਦੇ ਵਿੱਚ ਵੀ ਸਿਰਮੋਰ ਨੇ, ਕਵੀਆਂ ਦੇ ਵਿੱਚ ਵੀ ਸਿਰਮੋਰ ਹਨ। ਅਤੇ ਮਹਾਰਾਜ ਜੀ ਯੋਧੇ ਸੂਰਬੀਰ ਸ਼ਸਤਰ ਵਿੱਦਿਆ ਦੇ ਵਿੱਚ ਵੀ ਉਹ ਸੂਰਬੀਰ ਹਨ, ਯੋਧੇ ਹਨ। ਅਤੇ ਕਵੀ ਜੀ ਕਹਿੰਦੇ, ਐਸੇ ਸਤਿਗੁਰਾਂ ਦੀ ਮਹਿਮਾ ਮੈਂ ਕਿਵੇਂ ਦੱਸ ਸਕਦਾ ਹਾਂ। ਸ਼ੇਸ਼ਨਾਗ, ਸ਼ਾਰਦ ਆਦਿ ਜਿਹੜੇ ਗੁਣੀ ਗਿਆਨੀ ਜਨ ਇਕੱਠੇ ਹੋ ਕਰਕੇ ਵੀ ਬਾਜਾ ਵਾਲੇ ਸਤਿਗੁਰੂ ਜੀ ਦੀ ਉਪਮਾ ਸਾਰੇ ਰਲ ਮਿਲ ਕੇ ਗਾਇਣ ਜੇ ਕਰਨ ਤਾਂ ਵੀ ਸੱਚੇ ਪਾਤਸ਼ਾਹ ਜੀ ਦਾ ਕੋਈ ਜਸ ਜਿਹੜਾ ਹੈ ਪੂਰਾ ਕਹਿ ਨਹੀਂ ਸਕਦਾ। ਐਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਪ੍ਰਤੱਖ ਪਰਮੇਸ਼ਰ ਵਾਹਿਗੁਰੂ ਜੀ ਦੇ ਹੀ ਸਰੂਪ ਹਨ। ਅਤੇ ਕਵੀ ਜੀ ਕਹਿੰਦੇ, ਇਹ ਸੰਸਾਰ ਦੇ ਵਿੱਚ ਇੱਕ ਮਾਨਵੀ ਲੀਲਾ, ਸੰਸਾਰ ਦੀ ਸਾਧ ਸੰਗਤ ਜੀ ਇੱਕ ਜਿਹੜਾ ਹੈ ਗੇੜਾ ਹੈ, ਜਨਮ ਦਾ ਮਰਨ ਦਾ ਇੱਕ ਗੇੜਾ ਹੈ ਜੋ ਅਸੀਂ ਇੱਥੇ ਗੇੜਾ ਦੇਣ ਲਈ ਸੰਸਾਰ ਦੇ ਵਿੱਚ ਆਏ ਹਾਂ। ਅਤੇ ਜਿੰਨੇ ਸਮੇਂ ਲਈ ਆਏ ਹਾਂ ਇਹਦੇ ਵਿੱਚ ਜੋ ਕੁਛ ਅਸੀਂ ਕਰਦੇ ਹਾਂ, ਅਸੀਂ ਆਪਣੇ ਕਰਮਾਂ ਦੇ ਮੁਤਾਬਿਕ ਕਰਦੇ ਹਾਂ, ਕਰਮ ਭੋਗਦੇ ਹਾਂ ਅਤੇ ਕਰਮ ਕਮਾਉਂਦੇ ਵੀ ਹਾਂ। ਕੁਛ ਐਸੇ ਹੁੰਦੇ ਨੇ ਜਿਹੜੇ ਸੰਸਾਰ ਦੇ ਵਿੱਚੋਂ ਨਿਰਲੇਪ ਰਹਿੰਦੇ ਨੇ, ਉਹ ਸੰਸਾਰ ਵਿੱਚ ਤਾਂ ਆਉਂਦੇ ਨੇ ਪਰ ਸੰਸਾਰ ਜਿਹੜਾ ਹੈ ਉਹਨਾਂ 'ਤੇ ਹਾਵੀ ਹੋ ਨਹੀਂ ਸਕਦਾ, ਮਾਇਆ ਉਹਨਾਂ 'ਤੇ ਪ੍ਰਬਲ ਹੋ ਨਹੀਂ ਸਕਦੀ। ਐਸੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਮੈਂ ਹਾਂ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਤਮਾਸ਼ਾ। ਮਹਾਰਾਜ ਜੀ ਇਹ ਸੰਸਾਰ ਦਾ ਤਮਾਸ਼ਾ ਜਿਹੜਾ ਵੇਖਣ ਵਾਲੇ ਬਣ ਕਰਕੇ ਆਏ ਨੇ, ਇਹਦੇ ਵਿੱਚ ਨਹੀਂ ਪਾਤਸ਼ਾਹ ਜੀ ਪਏ, ਅਸੀਂ ਵਿੱਚ ਹੀ ਪੈ ਜਾਂਦੇ ਹਾਂ। ਅਸੀਂ ਜੋ ਕੁਛ ਹੋ ਰਿਹਾ ਅਸੀਂ ਸੋਚਦੇ ਹਾਂ ਇਹ ਸਾਡੇ 'ਤੇ ਹੀ ਹੋ ਰਿਹਾ ਹੈ, ਪਰ ਜਿਹੜੇ ਇਸ ਤੋਂ ਵੱਖਰੇ ਹੋ ਜਾਂਦੇ ਨੇ ਉਹ ਨਹੀਂ ਸੋਚਿਆ ਕਰਦੇ। ਸੋ ਐਸੇ ਆਪ ਜੀ ਸੰਸਾਰ ਦੇ ਵਿੱਚ ਇੱਕ ਲੀਲਾ, ਇੱਕ ਜਿਹੜੀ ਹੈ ਕੌਤਕ ਰਚਣ ਦੇ ਲਈ ਆਪ ਜੀ ਸੰਸਾਰ ਦੇ ਵਿੱਚ ਜੋ ਕਾਰਜ ਪਰਮੇਸ਼ਰ ਸ਼੍ਰੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਦਿੱਤੇ ਸਨ, ਉਹ ਕਾਰਜ ਮਹਾਰਾਜ ਜੀ ਨੇ ਪੂਰੇ ਕਰਨ ਲਈ ਇੱਥੇ ਸੰਸਾਰ ਵਿੱਚ ਆਉਣਾ ਕੀਤਾ ਹੈ। ਅਤੇ ਆਪ ਜੀ ਨੇ ਉਹ ਕਾਰਜ ਜਿਹੜੇ ਨੇ ਹੁਣ ਸੰਪੂਰਨ ਕੀਤੇ, ਬੇਅੰਤ ਹੀ ਜੰਗ ਯੁੱਧ ਕੀਤੇ, 14 ਜੰਗ ਯੁੱਧ ਕਰਕੇ ਆਪ ਜੀ ਦੱਖਣ ਦੇਸ਼ ਨੰਦੇੜ ਦੇ ਵਿੱਚ ਆਏ। ਬਹਾਦਰ ਸ਼ਾਹ ਆਪ ਜੀ ਤੋਂ ਹੁਣ ਆਗਿਆ ਲੈ ਕਰਕੇ ਗਿਆ ਹੈ। ਅਤੇ ਸੱਚੇ ਪਾਤਸ਼ਾਹ ਜੀ ਇੱਕ ਦਿਨ ਬੈਠੇ ਸਨ ਅਤੇ ਮਹਾਰਾਜ ਜੀ ਦੇ ਹਜ਼ੂਰੀ ਦੇ ਵਿੱਚ ਨਾ ਪੈਂਡੇ ਖਾਂ ਦਾ ਪੋਤਰਾ ਜਿਹਦਾ ਨਾਮ ਗੁਲ ਖਾਨ ਕਰਕੇ ਆਇਆ ਹੈ। ਗੁਲ ਖਾਨ ਅਜੇ ਕੱਚੀ ਜੀ ਉਮਰ ਹੈ, ਕੋਈ ਬਹੁਤੀ ਵੱਡਾ ਨਹੀਂ ਉਮਰ ਕਰਕੇ, ਅਜੇ ਜਵਾਨੀ ਵੀ ਕਹਿੰਦੇ ਪੂਰੇ ਤਰੀਕੇ ਨਾਲ ਆਈ ਨਹੀਂ, ਦਾੜਾ ਵੀ ਅਜੇ ਜਿਹੜਾ ਹੈ ਉਹ ਅਜੇ ਮੁੱਖ 'ਤੇ ਆਇਆ ਨਹੀਂ। ਉਹ ਗੁਲ ਖਾਨ ਗੁਰੂ ਜੀ ਦੇ ਦਰਬਾਰ ਵਿੱਚ ਆਇਆ, ਮਹਾਰਾਜ ਜੀ ਨੂੰ ਉਹਨੇ ਸਿਜਦਾ ਕੀਤਾ, ਮੱਥਾ ਟੇਕਿਆ। ਦਸੇ ਪਾਤਸ਼ਾਹ ਮਹਾਰਾਜ ਜੀ ਨੇ ਪੁੱਛਿਆ, ਕੀ ਲੈਣ ਲਈ ਆਇਆ, ਕਿੱਧਰੋਂ ਆਇਆ ਹੈ, ਭਲਾ ਤੂੰ ਕੌਣ ਹੈ? ਉਹਨੇ ਦੱਸਿਆ, ਦੁਆਬੇ ਦੇ ਇਲਾਕੇ ਦੇ ਵਿੱਚ ਜਲੰਧਰ ਦੇ ਵਿੱਚ ਇੱਕ ਪਿੰਡ ਹੈ, ਉੱਥੇ ਅਸੀਂ ਨਿਵਾਸ ਕਰਦੇ ਹਾਂ ਅਤੇ ਪੈਂਡੇ ਖਾਂ ਦਾ ਮੈਂ ਪੋਤਰਾ ਹਾਂ। ਅਤੇ ਦੂਜੇ ਆਪਣੇ ਪਿਓ ਦਾ ਨਾਮ ਦੱਸ ਕਰਕੇ ਦੱਸਿਆ ਕਿ ਇੱਥੇ ਅਸੀਂ ਆਪਣੇ ਮਾਂ ਦੇ ਨਾਲ ਆਏ ਹੋਏ ਹਾਂ ਅਤੇ ਮੇਰੀ ਮਨ ਵਿੱਚ ਅਭਿਲਾਸ਼ਾ ਸੀ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ, ਕਾਰਨ ਮੇਰੀ ਮਾਤਾ ਨੇ ਆਪ ਜੀ ਦਾ ਬੜਾ ਜਸ ਉਚਾਰਨ ਕੀਤਾ ਹੈ, ਆਪ ਜੀ ਬਾਰੇ ਬੜਾ ਕੁਛ ਦੱਸਿਆ ਹੈ, ਮੇਰੇ ਮਨ ਵਿੱਚ ਇੱਛਾ ਹੋਈ ਕਿ ਮੈਂ ਆਪ ਜੀ ਦੇ ਦਰਸ਼ਨ ਕਰਾਂ। ਮਹਾਰਾਜ ਜੀ ਬੜੇ ਪ੍ਰਸੰਨ ਹੋਏ, ਉਹਨੂੰ ਆਪਣੇ ਕੋਲ ਹੀ ਬਿਠਾਇਆ ਹੈ, ਆਦਰ ਸਨਮਾਨ ਦਿੱਤਾ ਅਤੇ ਪੰਜ ਸੋਨੇ ਦੀਆਂ ਅਸ਼ਰਫੀਆਂ ਦੇ ਕਰਕੇ ਉਹਨੂੰ ਤੋਰ ਦਿੱਤਾ ਹੈ। ਦੂਜੇ ਦਿਨ ਫਿਰ ਸਾਧ ਸੰਗਤ ਜੀ ਚੱਲ ਕਰਕੇ ਆਇਆ, ਹੁਣ ਮਹਾਰਾਜ ਜੀ ਨੇ ਉਹਦੇ ਨਾਲ ਜਿਹੜਾ ਹੈ ਚੌਪੜ ਖੇਡਣ ਦੀ ਇੱਛਾ ਪ੍ਰਗਟ ਕੀਤੀ ਹੈ ਅਤੇ ਚੌਪੜ ਸਜਾਇਆ ਗਿਆ, ਮਹਾਰਾਜ ਜੀ ਵਿੱਚ ਖੇਡੀ ਜਾਂਦੇ ਨੇ ਅਤੇ ਗੁਲ ਖਾਂ ਦੇ ਨਾਲ ਗੱਲਬਾਤ ਕਰ ਰਹੇ ਨੇ ਕਿ ਤੇਰੇ ਪਰਿਵਾਰ ਬਾਰੇ, ਤੇਰੇ ਬਾਰੇ ਦੱਸਣਾ ਕਰ। ਉਹਨੇ ਦੱਸਿਆ ਕਿ ਸਾਡੇ ਦਾਦਿਆਂ ਤੋਂ ਲੈ ਕੇ ਹੁਣ ਤੱਕ ਅਸੀਂ ਬਾਦਸ਼ਾਹ ਦੀ ਚਾਕਰੀ ਕਰਦੇ ਹਾਂ, ਉਹਦੇ ਅਸੀਂ ਗੁਲਾਮ ਹਾਂ, ਜੋ ਉਹ ਸਾਨੂੰ ਤਨਖਾਹ ਦਿੰਦਾ ਹੈ ਉਸ ਤਨਖਾਹ ਦੇ ਨਾਲ ਸਾਡਾ ਗੁਜ਼ਰਾਣਾ ਹੁੰਦਾ ਹੈ। ਇਵੇਂ ਆਪਣੇ ਬਾਰੇ ਸਭ ਕੁਛ ਦੱਸ ਦਿੱਤਾ ਹੈ ਦਸਵੇਂ ਪਾਤਸ਼ਾਹ ਜੀ ਨੂੰ। ਅਤੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਫਿਰ ਅਗਾਂਹ ਚੌਪੜ ਉਸ ਦਿਨ ਮਹਾਰਾਜ ਜੀ ਨੇ ਜਿਹੜਾ ਹੈ ਉਹ ਸੰਤੋਖ ਦਿੱਤਾ ਹੈ। ਉਹ ਦੂਜੇ ਦਿਨ ਵੀ ਗੁਰੂ ਜੀ ਨੇ ਉਹਦੇ 'ਤੇ ਕਿਰਪਾ ਕੀਤੀ, ਉਹਨੂੰ ਪੰਜ ਮੋਹਰੇ ਬਖਸ਼ੇ ਹਨ। ਆਪਣੇ ਘਰ ਆਇਆ, ਬੜਾ ਖੁਸ਼ ਹੋਇਆ,
ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜਸ ਜਿਹੜਾ ਹੈ ਉਹ ਆਪਣੇ ਮਾਤਾ ਨੂੰ ਕਹਿਣ ਲੱਗਾ ਕਿ ਗੁਰੂ ਸਾਹਿਬ ਜੀ ਨੇ ਬਹੁਤ ਬਖਸ਼ਿਸ਼ਾਂ ਦਿੱਤੀਆਂ, ਇਨਾਮ ਦਿੱਤੇ, ਤੇ ਮਾਤਾ ਵੀ ਕਹਿਣ ਲੱਗੀ ਕਿ ਪੁੱਤ ਸਾਂਭ ਕੇ ਰੱਖੀ, ਉਹ ਬਖਸ਼ਿੰਦ ਸਤਿਗੁਰੂ ਹਨ, ਪੂਰੇ ਸਤਿਗੁਰੂ ਹਨ, ਬਾਜਾ ਵਾਲੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਉਹ ਬਖਸ਼ਣ ਵਾਲੇ ਨੇ, ਤੂੰ ਉਹਨਾਂ ਦੇ ਨਾਲ ਹੀ ਇੰਝ ਜਿਹੜਾ ਹੈ ਚੰਗਾ ਇੱਕ ਨਾਤਾ ਬਣਾਉਣਾ ਕਰ, ਉਹਨਾਂ ਦੀ ਸੇਵਾ ਵਿੱਚ ਜਾਣਾ ਕਰ। ਮਾਤਾ ਨੇ ਸਾਧ ਸੰਗਤ ਜੀ ਉਸ ਗੁਲ ਖਾਨ ਨੂੰ ਜਿਹੜਾ ਹੈ ਉਹ ਬਹੁਤ ਸੋਹਣੇ ਬਚਨ ਕੀਤੇ। ਹੁਣ ਜਦੋਂ ਉਹ ਚਲਾ ਗਿਆ ਦੂਜੇ ਦਿਨ ਤਾਂ ਸਿੰਘਾਂ ਦੇ ਮਨ ਵਿੱਚ ਨਾ ਸ਼ੰਕਾ ਆ ਗਿਆ। ਸਿੰਘ ਕਹਿਣ ਲੱਗੇ ਕਿ ਪਾਤਸ਼ਾਹ ਜੀ ਆਪ ਜੀ ਨੇ ਬਚਨ ਕੀਤੇ ਕਿ ਇਹਨਾਂ ਤੁਰਕੜਿਆਂ ਦਾ ਐਤਬਾਰ ਨਹੀਂ ਕਰਨਾ, ਇਹ ਤੁਰਕੜੇ ਜਿਹੜੇ ਨੇ ਕਦੇ ਸਾਡੇ ਹੋ ਨਹੀਂ ਸਕਦੇ। ਆਪ ਜੀ ਨੇ ਜੋ ਬਚਨ ਕੀਤੇ ਉਹ ਬਚਨਾਂ ਤੇ ਆਪ ਜੀ ਦ੍ਰਿੜ ਜਿਹੜਾ ਹੈ ਉਹ ਪੈਰਾ ਦਿੰਦੇ ਹੋ, ਤੇ ਆ ਚ ਕੀ ਗੱਲ ਹੈ ਕਿ ਕਾਤੋਂ ਆਪ ਜੀ ਨੇ ਇਹਨੂੰ ਆਪਣੇ ਕੋਲ ਬਿਠਾਇਆ ਹੈ ਤੇ ਇਹਨੂੰ ਇੰਨਾ ਸਨਮਾਨ ਦਿੱਤਾ, ਇਨਾਮ ਦਿੱਤਾ, ਇਹਦੇ ਨਾਲ ਚੌਪੜ ਆਪ ਜੀ ਖੇਡ ਰਹੇ ਹੋ, ਇਹਦੇ ਨਾਲ ਇੰਨੇ ਕੁ ਬਚਨ ਕਰ ਰਹੇ ਹੋ, ਆਪ ਜੀ ਕਹਿੰਦੇ ਇਹਨਾਂ ਤੇ ਐਤਵਾਰ ਨਹੀਂ ਕਰਨਾ, ਫਿਰ ਆਪ ਜੀ ਹੀ ਇਹਨਾਂ ਦਾ ਸਨਮਾਨ ਕਰ ਰਹੇ ਜੇ। ਮਹਾਰਾਜ ਜੀ ਇਹ ਕੀ ਰਮਸ ਦੀ ਗੱਲ ਹੈ, ਆਪ ਜੀ ਕਿਰਪਾ ਕਰਕੇ ਸਾਡੇ ਤਾਈਂ ਦੱਸਣਾ ਕਰੋ। ਸਿੰਘਾਂ ਨੇ ਮਹਾਰਾਜ ਜੀ ਦੇ ਅੱਗੇ ਬੇਨਤੀ ਕੀਤੀ ਹੈ ਤੇ ਹੁਣ ਦੱਸੇ ਪਾਤਸ਼ਾਹ ਮਹਾਰਾਜ ਜੀ ਸਿੰਘਾਂ ਦੀ ਬੇਨਤੀ ਪ੍ਰਵਾਨ ਕਰਕੇ ਸਿੰਘਾਂ ਨੂੰ ਕੀ ਮਹਾਰਾਜ ਜੀ ਉਪਦੇਸ਼ ਦੇ ਰਹੇ ਨੇ, ਆਓ ਸੋ ਚੱਲ ਰਹੀ ਕਥਾ ਆਪਾਂ ਰਲ ਮਿਲ ਕਰਕੇ ਵਿਚਾਰਨ ਦਾ ਯਤਨ ਕਰੀਏ। ਉਸ ਤੋਂ ਪਹਿਲਾਂ ਸਾਰੀ ਇੱਕ ਵਾਰੀ ਆਪਣੀ ਰਸਨਾ ਨੂੰ ਕਰੋ ਪਵਿੱਤਰ, ਇੱਕ ਵਾਰੀ ਗੱਜ ਵੱਜ

0: ਉਸ ਸਮੇਂ ਸਿੰਘਾਂ ਦੀ ਬੇਨਤੀ ਸੁਣ ਕਰਕੇ ਨਾ ਹੱਸ ਪਏ ਤੇ ਹੱਸਦੇ ਹੋਏ ਮਹਾਰਾਜ ਜੀ ਨੇ ਜਵਾਬ ਦਿੱਤਾ ਹੈ
1: ਸਾਦਰ ਸਭ ਸਨ ਕੀਨ ਬਖਾਨੀ
0: ਸਾਰਿਆਂ ਦੇ ਤਾਈ ਮਹਾਰਾਜ ਜੀ ਨੇ ਇਹ ਬਚਨ ਕੀਤੇ ਹਨ
1: ਨੋ ਖਾਲਸਾ ਕਾਮ ਹਮਾਰਾ
0: ਕਹਿੰਦੇ ਹੇ ਖਾਲਸਾ ਜੀ ਅਸੀਂ ਜੋ ਕੁਛ ਕਰਦੇ ਹਾਂ ਜੋ ਅਸੀਂ ਕਾਰਜ ਜਾਂ ਕੋਈ ਅਸੀਂ ਕੰਮ ਜਿਹੜਾ ਕਰਦੇ
1: ਹਾਂ
0: ਤੇ ਇਹ ਤੁਸੀਂ ਸੋਚੋ ਕਿ ਅਸੀਂ ਜਿਹੜਾ ਵੀ ਕੁਛ ਕਰਦੇ ਹਾਂ ਉਹਦੇ ਪਿੱਛੇ ਕੋਈ ਮੰਤਵ ਹੁੰਦਾ ਹੀ ਹੈ ਤੇ ਸਾਡਾ ਜਿਹੜਾ ਉਧਾਰ ਹੈ ਨਾ ਕਹਿੰਦੇ ਇਹਦੇ ਹੱਥ ਹੀ ਹੋਣਾ ਹੈ ਜਾਣੀ ਜਾਣਨੇ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਪਤਾ ਇਹ ਉਹੀ ਪਠਾਨਾਂ ਦਾ ਜਿਹੜਾ ਹੈ ਬੱਚਾ ਹੈ ਗੁਲ ਖਾਨ ਜਿਹਨੇ ਸਾਡੇ ਤੇ ਵਾਰ ਕਰਨਾ ਹੈ ਤੇ ਮਹਾਰਾਜ ਜੀ ਉਹਨੂੰ ਵਾਰ ਕਰਨ ਦੀ ਪ੍ਰੇਰਣਾ ਦੇ ਰਹੇ ਨੇ ਇਹ ਪਾਤਸ਼ਾਹ ਜੀ ਦੀ ਆਪਣੀ ਜਿਹੜੀ ਹੈ ਇਹ ਉਹਨਾਂ ਦੇ ਚੋਜ ਹਨ ਕੌਤਕ ਹਨ ਤੇ ਸਿੰਘਾਂ ਨੂੰ ਮਹਾਰਾਜ ਜੀ ਨੇ ਪ੍ਰਗਟ ਕੀਤਾ ਕਿਹਾ ਕਹਿੰਦੇ ਸਾਡਾ ਜਿਹੜਾ ਉਧਾਰ ਹੈ ਨਾ ਇਹਦੇ ਹੱਥ ਹੀ ਹੋਣਾ ਹੈ ਯਾਨੀ ਇਹ ਮਹਾਰਾਜ ਜੀ ਨੇ ਨਿਸ਼ਾਨੀ ਪਹਿਲਾਂ ਹੀ ਦੱਸ ਦਿੱਤੀ ਹੈ ਕਿ ਇਹਨੇ ਸਾਡੇ ਤੇ ਵਾਰ ਕਰਨਾ ਹੈ ਤੇ ਹੱਸ ਕੇ ਬਚਨ ਪਾਤਸ਼ਾਹ ਜੀ ਨੇ ਕੀਤੇ ਹਨ ਸਾਧ ਸੰਗਤ ਜੀ ਜਿਹੜੇ ਬੇਪਰਵਾਹ ਹੁੰਦੇ ਨੇ ਉਹਨਾਂ ਨੂੰ ਕਾਦੀ ਚਿੰਤਾ ਹੁੰਦੀ ਹੈ ਗੁਰੂ ਪਾਤਸ਼ਾਹ ਜੀ ਤਾਂ ਇਹ ਜਨਮ ਮਰਨ ਦੇ ਗੇੜੇ ਵਿੱਚੋਂ ਸਾਨੂੰ ਛਡਾਉਣ ਲਈ ਆਏ ਨੇ ਤੇ ਆਪ ਵਿੱਚ ਥੋੜੀ ਪੈ ਸਕਦੇ ਉਹ ਤਾਂ ਕਈ ਕੋਹ ਦੂਰ ਹਨ ਜਨਮ ਮਰਨ ਦਾ ਗੇੜਾ ਤਾਂ ਆਮ ਸਾਧ ਸੰਗਤ ਜੀ ਜੀਆਂ ਦਾ ਹੁੰਦਾ ਹੈ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਨਾਸੀ ਪੁਰਖ ਹੈ ਸਭ ਮੈਂ ਰਿਹਾ ਸਮਾਂ ਪਾਤਸ਼ਾਹ ਜੀ ਜੇ ਅੱਜ ਵੀ ਸਾਡੀ ਭਾਵਨਾ ਹੈ ਤੇ ਕੱਲੀ ਭਾਵਨਾ ਨਹੀਂ ਪ੍ਰਤੱਖ ਪਾਤਸ਼ਾਹ ਜੀ ਬੈਠੇ ਨੇ ਮਹਾਰਾਜ ਜੀ ਦਾ ਸਿੰਘਾਸਨ ਸਜਿਆ ਹੋਇਆ ਹੈ ਇਹ ਤਾਂ ਮਹਾਰਾਜ ਜੀ ਕੌਤਕ ਰਚਾ ਰਹੇ ਨੇ ਹੱਸ ਕੇ ਕਹਿੰਦੇ ਨੇ ਕਹਿੰਦੇ ਇਹਦੇ ਹੱਥ ਹੀ ਸਾਡਾ ਉਧਾਰ ਹੋਣਾ ਹੈ ਇਹਦਾ ਦਾਦਾ ਬੜਾ ਸੂਰਮਾ ਸੀਗਾ ਜਿਹੜਾ ਪੈਂਡੇ ਖਾਨ ਸੀ ਗੁਰੂ ਸਾਹਿਬ ਛੇਵੇਂ ਪਾਤਸ਼ਾਹ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਇਹਨੂੰ ਆਪਣੇ ਕੋਲ ਰੱਖਿਆ ਉਹਦਾ ਪਾਲਣ ਪੋਖਣ ਕੀਤਾ ਹੈ ਪੈਂਡੇ ਖਾਨ ਨੂੰ ਹਰ ਪ੍ਰਕਾਰ ਦੀ ਸਿੱਖਿਆ ਛੇਵੇਂ ਪਾਤਸ਼ਾਹ ਜੀ ਨੇ ਦਿੱਤੀ ਹੈ
1: ਦਈ ਜੰਗ ਕੀ ਅਧਿਕ ਵਡਾਈ
0: ਤੇ ਬਹੁਤ ਮਹਾਰਾਜ ਜੀ ਨੇ ਜਿਵੇਂ ਜੰਗ ਖੇਡਣੇ ਸ਼ਸਤਰ ਕਿਵੇਂ ਚਲਾਉਣੇ ਨੇ ਜੰਗ ਯੁੱਧ ਦੇ ਵਿੱਚ ਸਾਰੀ ਸਿਖਲਾਈ ਇਸ ਪੈਂਡੇ ਖਾਨ ਨੂੰ ਦਿੱਤੀ ਸੀ
1: ਪਰ ਸ਼ਮਸ਼ੇਰ ਚਲਾਈ
0: ਤੇ ਇਸ ਪੈਂਡੇ ਖਾਨ ਨੇ ਵੀ ਇਹੀ ਕੀਤਾ ਇਹਨੇ ਸੱਚੇ ਪਾਤਸ਼ਾਹ ਮਹਾਰਾਜ ਜੀ ਤੇ ਵਾਰ ਕੀਤਾ ਬਾਗੀ ਹੋ ਗਿਆ ਮਹਾਰਾਜ ਜੀ ਨੇ ਇਹਨੂੰ ਵੱਡਾ ਕੀਤਾ ਹੈ ਤੇ ਮਹਾਰਾਜ ਜੀ ਤੇ ਇਹ ਵਾਰ ਕਰਨ ਲੱਗਾ ਪਰ ਮਹਾਰਾਜ ਜੀ ਨੇ ਸ਼ਮਸ਼ੇਰ ਚਲਾਈ ਹੈ ਆਪ ਮਹਾਰਾਜ ਜੀ ਨੇ ਇਹਦੇ ਦੋ ਟੂਕ ਕਰਕੇ ਰੱਖ ਦਿੱਤੇ ਸਨ ਪੈਂਡੇ ਖਾਨ ਦੇ ਛੇਵੇਂ ਪਾਤਸ਼ਾਹ ਜੀ ਨੇ ਸੋ ਗੁਰੂ ਜੀ ਕਹਿੰਦੇ ਕਿ ਛੇਵੇਂ ਪਾਤਸ਼ਾਹ ਮਹਾਰਾਜ ਜੀ ਨੇ ਇਹਦੇ ਦਾਦੇ ਤੇ ਸ਼ਮਸ਼ੇਰ ਚਲਾਈ ਹੈ ਇਹਦੇ ਦਾਦੇ ਨੂੰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਰਪਾਨ ਦੇ ਭੇਟਾ ਕੀਤਾ ਸੀ ਤੇ ਇਸ ਲਈ ਕਹਿੰਦੇ ਮੇਰੇ ਮਨ ਵਿੱਚ ਕਰੁਣਾ ਆ ਗਈ ਸਿੰਘਾਂ ਨੂੰ ਕਹਿਣ ਲੱਗੇ ਕਿ ਭਾਵੇਂ ਇਹਦਾ ਦਾਦਾ ਜਿਹੜਾ ਹੈ ਉਹ ਦੂਜੇ ਰੁੱਖ ਹੋ ਗਿਆ ਸੀਗਾ ਪਰ ਮਹਾਰਾਜ ਜੀ ਨੇ ਅਖੀਰ ਵੇਲੇ ਬਖਸ਼ ਦਿੱਤਾ ਸੀ ਪੈਂਡੇ ਖਾਨ ਨੂੰ ਸੋ ਸਾਡੇ ਮਨ ਵਿੱਚ ਇਹ ਦਇਆ ਕਰੁਣਾ ਆਈ ਹੈ ਕਿ ਇਹਦਾ ਦਾਦਾ ਸਾਡੇ ਗੁਰੂ ਘਰ ਵਿੱਚ ਰਿਹਾ ਉੱਥੇ ਹੀ ਵੱਡਾ ਹੋਇਆ ਹੈ
1: ਲੜਕਾ ਪਹਿਉਸਨਾ ਹੈ ਕਰਨਾ
0: ਤੇ ਇਹਨੂੰ ਵੇਖ ਕੇ ਸਾਡੇ ਮਨ ਵਿੱਚ ਕਰੁਣਾ ਆਈ ਹੈ ਇਹਦਾ ਵੀ ਕੋਈ ਪਿਓ ਹੈ ਨਹੀਂ ਸੋ ਇਸ ਲਈ ਅਸੀਂ ਇਹਨੂੰ ਕੋਲ ਬਿਠਾਇਆ ਇਹਨੂੰ ਮਾਇਆ ਦਿੱਤੀ ਹੈ ਮਹਾਰਾਜ ਜੀ ਤਾਂ ਕਰੁਣਾ ਦੇ ਸਾਗਰ ਨੇ ਸੱਚੇ ਪਾਤਸ਼ਾਹ ਜੀ ਤਾਂ ਵੇਖੋ ਬਹਾਦਰ ਸ਼ਾਹ ਵੀ ਜਿਹੜਾ ਹੈ ਜੇ ਵੇਖੀਏ ਤਾਂ ਔਰੰਗੇ ਨੇ ਔਰੰਗਜ਼ੇਬ ਜਿਹਨੂੰ ਅਸੀਂ ਨਰੰਗਾ ਆਖਦੇ ਹਾਂ ਉਹਨੇ ਵੀ ਸਾਧ ਸੰਗਤ ਜੀ ਕੀ ਕੁਛ ਨਹੀਂ ਕੀਤਾ ਪਰ ਉਹਦਾ ਵੀ ਜਿਹੜਾ ਪੁੱਤ ਹੈ ਬਹਾਦਰ ਸ਼ਾਹ ਚੱਲ ਕਰਕੇ ਆਇਆ ਤਾਂ ਮਹਾਰਾਜ ਜੀ ਨੇ ਉਹਨੂੰ ਵੀ ਬਖਸ਼ ਦਿੱਤਾ ਅਸੀਂ ਸਾਰੇ ਗੁਰਬਾਣੀ ਪੜ੍ਹਦੇ ਹਾਂ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਹਿ ਚਲ ਨਾਹੀ ਚੀਤ ਜੇ ਕਰਕੇ ਸਾਡੇ ਮਨ ਵਿੱਚ ਨਾ ਜਬ ਧਾਰੇ ਕੋ ਬੈਰੀ ਮੀਤ ਸਾਡੇ ਮਨ ਵਿੱਚ ਬੈਰ ਤੇ ਮਿੱਤਰਤਾ ਦੀ ਭਾਵਨਾ ਹੈ ਉਹਨੇ ਚਿਰ ਤੱਕ ਸਾਡੇ ਮਨ ਵਿੱਚ ਨਾਮ ਨਹੀਂ ਟਿਕਿਆ ਕਰਦਾ ਗੁਰਬਾਣੀ ਵਿੱਚ ਇਹ ਬਚਨ ਨੇ ਇਹ ਸਾਡੇ ਲਈ ਬਚਨ ਨੇ ਤਾਂ ਗੁਰੂ ਜੀ ਦੇ ਮਨ ਵਿੱਚ ਕਾਹਦਾ ਵੈਰ ਹੈ ਨਾ ਕੋ ਬੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਪਾਤਸ਼ਾਹ ਜੀ ਸਾਰਿਆਂ ਨੂੰ ਇੱਕ ਸਮਾਨ ਵੇਖਦੇ ਨੇ ਉਦਾਰੂ ਸਤਿਗੁਰੂ ਹਨ ਸੋ ਸਿੰਘਾਂ ਨੂੰ ਕਿਆ ਕਹਿੰਦੇ ਇਹਨੂੰ ਵੇਖ ਕੇ ਸਾਡੇ ਮਨ ਵਿੱਚ ਕਰੁਣਾ ਆਈ ਹੈ
1: ਨਰਕਾ ਭਇਓ ਸਨੇਹਾ ਕਰਨਾ
0: ਤਾਂ ਇਹ ਜਿਹੜਾ ਤਰੁਣ ਮੁੰਡਾ ਜਵਾਨ ਹੈ ਤੇ ਇਹਨੂੰ ਵੇਖ ਕਰਕੇ ਅਸੀਂ ਕਰੁਣਾ ਕੀਤੀ ਹੈ
1: ਸਿੰਘਾਂ ਕੋ ਸੰਤੋਸ਼ਾ
0: ਇੰਜ ਸਿੰਘਾਂ ਨੂੰ ਮਹਾਰਾਜ ਜੀ ਨੇ ਉਹਨਾਂ ਦਾ ਜਵਾਬ ਦਿੱਤਾ ਸਿੰਘਾਂ ਦੇ ਮਨ ਵਿੱਚ ਸੰਤੋਖ ਆਇਆ ਮਹਾਰਾਜ ਜੀ ਦੇ ਬਚਨ ਸੀਸ ਮੱਥੇ ਤੇ ਮੰਨੇ ਹਨ
1: ਸਿੰਘਾਂ ਕੋ ਸੰਤੋਸ਼ਾ
0: ਤੇ ਇੰਜ ਗੁਰੂ ਸਾਹਿਬ ਜੀ ਨੇ ਸਿੰਘਾਂ ਨੂੰ ਸਾਰੀ ਗੱਲ ਦੱਸ ਦਿੱਤੀ ਹੈ ਸਿੰਘਾਂ ਦਾ ਸੰਸ਼ਾ ਦੂਰ ਕੀਤਾ ਹੈ
1: ਦਾਸਨ ਕੇ ਭਰੋਸ ਬਿਨ ਦੋਸ਼ਾ
0: ਆਪਣੇ ਦਾਸਰਿਆਂ ਨੂੰ ਮਹਾਰਾਜ ਜੀ ਨੇ ਬਿਗਰ ਦੋਸ਼ ਉਹਨਾਂ ਦੇ ਮਨ ਦੇ ਦੋਸ਼ ਕਹਿ ਲਓ ਉਹ ਹਟਾ ਦਿੱਤੇ ਹਨ ਸ਼ੰਕਾ ਆਉਣਾ ਥੋੜੀ ਚੰਗੀ ਗੱਲ ਹੈ ਗੁਰੂ ਤੇ ਸ਼ੰਕਾ ਨਹੀਂ ਆਉਣਾ ਚਾਹੀਦਾ ਜੇ ਆ ਗਿਆ ਤਾਂ ਅਰਦਾਸ ਕਰੋ ਕਿ ਪਾਤਸ਼ਾਹ ਜੀ ਮਨ ਵਿੱਚ ਸ਼ੰਕਾ ਆਇਆ ਕਿਰਪਾ ਕਰਕੇ ਆਪ ਜੀ ਇਹ ਸ਼ੰਕਾ ਦੂਰ ਕਰ ਦਿਓ ਗੁਰੂ ਤੇ ਸ਼ੰਕਾ ਕਰਨਾ ਕੋਈ ਚੰਗੀ ਗੱਲ ਨਹੀਂ ਜੇ ਆ ਗਿਆ ਤਾਂ ਕਹਿ ਦਿਓ ਕਿ ਆਪ ਜੀ ਕਿਰਪਾ ਕਰਕੇ ਦੂਰ ਕਰੋ ਜੇ ਮਨ ਵਿੱਚ ਸ਼ੰਕਾ ਹੈ ਤਾਂ ਉਹ ਇੱਕ ਦੋਸ਼ ਹੈ ਤੇ ਉਸ ਦੋਸ਼ ਦੇ ਨਾਲ ਅਸੀਂ ਭਗਤੀ ਸੇਵਾ ਨਹੀਂ ਕਰ ਸਕਦੇ ਸੋ ਮਨ ਵਿੱਚ ਸ਼ੰਕਾ ਆਇਆ ਸੀ ਮਹਾਰਾਜ ਜੀ ਨੇ ਦੂਰ ਕੀਤਾ ਮਹਾਰਾਜ ਜੀ ਨੇ ਆਪਣੇ ਸਿੰਘਾਂ ਦੇ ਮਨ ਵਿੱਚੋਂ ਉਹ ਦੋਸ਼ ਜਿਹੜਾ ਸ਼ੰਕੇ ਦਾ ਆਇਆ ਸੀ ਉਹ ਦੂਰ ਕੀਤਾ ਉਹਨਾਂ ਦਾ ਭਰੋਸਾ ਦ੍ਰਿੜ ਕਰਵਾਇਆ ਹੈ
1: ਲਖੇ ਨ ਜਾਹੇ ਚਰ ਜਿਨ ਰੂਰੇ
0: ਐਸੇ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਚਰਿੱਤਰ ਕੌਤਕ ਬੜੇ ਹੀ ਨਿਰਾਲੇ ਹਨ ਲਖੇ ਨਾ ਜਾਏ ਕੋਈ ਕਹਿ ਨਹੀਂ ਸਕਦਾ ਕਿ ਖਿਣ ਵਿੱਚ ਕੀ ਕਰਨਗੇ ਅੱਗੇ ਉਹਨਾਂ ਨੇ ਕੀ ਕਰਨਾ ਹੈ ਸੰਸਾਰ ਤੋਂ ਨਿਰਾਲੇ ਹੀ ਤਿੰਨਾਂ ਦੇ ਕੌਤਕ ਹਨ ਤੇ ਦੁੱਖ ਦਰਿਦਰਤਾ ਨੂੰ ਹਰਨ ਵਾਲੇ ਪੂਰੇ ਸਤਿਗੁਰੂ ਹਨ ਧੰਨ ਬਾਜਾ ਵਾਲੇ ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਾਰੇ ਦੁੱਖਾਂ ਨੂੰ ਦਰਿਦਰਤਾ ਨੂੰ ਹਰਨ ਵਾਲੇ ਹਨ ਤੇ ਸਿੰਘਾਂ ਦਾ ਸੰਸ਼ਾ ਦੂਰ ਕਰਕੇ ਸਮਾਂ ਹੋਇਆ ਪਾਤਸ਼ਾਹ ਮਹਾਰਾਜ ਜੀ ਨੇ ਭੋਜਨ ਪ੍ਰਸ਼ਾਦਾ ਲਾਂਗਰੀ ਸਿੰਘਾਂ ਨੇ ਤਿਆਰ ਕੀਤਾ ਸੀ ਤੇ ਮਹਾਰਾਜ ਜੀ ਦੇ ਅੱਗੇ ਥਾਲ ਸਜਾਇਆ ਗਿਆ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਛਕਿਆ ਹੈ
1: ਜਥਾ ਸੁ ਕਿਰਪਾ ਨਿਧਾਨਾ
0: ਫਿਰ ਰਾਤ ਦਾ ਵੇਲਾ ਹੋਇਆ ਹੈ ਤੇ ਮਹਾਰਾਜ ਜੀ ਸੁੱਖ ਲੈਣ ਲੱਗੇ ਨੇ ਅਸੀਂ ਨਿੰਦਰਾ ਨਹੀਂ ਕਹਿੰਦੇ ਇਹ ਕਹਿੰਦੇ ਕਿ ਮਹਾਰਾਜ ਜੀ ਸੁੱਖ ਲੈਣ ਲੱਗੇ ਨੇ ਸੋ ਉਸ ਸਮੇਂ ਪਾਤਸ਼ਾਹ ਮਹਾਰਾਜ ਜੀ ਨੇ ਵਿਸ਼ਰਾਮ ਕੀਤਾ ਹੈ
1: ਵੱਡੀ ਪ੍ਰਾਤ ਤੇ ਸੌਜ ਇਸ਼ਨਾਨੇ
0: ਤੇ ਵੱਡੀ ਪ੍ਰਾਤ ਇੱਕ ਹੈ ਪ੍ਰਾਤ ਯਾਨੀ ਸਵੇਰ ਦਾ ਸਮਾਂ ਇੱਕ ਵੱਡੀ ਪ੍ਰਾਤ ਅੰਮ੍ਰਿਤ ਵੇਲਾ ਹੋਇਆ ਹੈ ਤੇ ਮਹਾਰਾਜ ਜੀ ਡੇਢ ਪਹਿਰ ਹੁੰਦੇ ਹੋਏ ਰਾਤਰੀ ਦੇ ਡੇਢ ਪਹਿਰ ਬਤੀਤ ਹੋ ਗਏ ਨਾ ਤੇ ਅੰਮ੍ਰਿਤ ਵੇਲਾ ਸ਼ੁਰੂ ਹੋ ਜਾਂਦਾ ਹੈ ਸੋ ਵੱਡੀ ਰਾਤ ਤੇ ਹੀ ਸੱਚੇ ਪਾਤਸ਼ਾਹ ਜੀ ਉੱਠ ਕਰਕੇ ਸੌਚ ਇਸ਼ਨਾਨ ਦੀ ਕਿਰਿਆ ਕੀਤੀ ਹੈ
1: ਆਨੰਦਾਤਮ ਲਾਇਸ ਧਿਆਨੇ
0: ਫਿਰ ਇਸ਼ਨਾਨ ਪਾਣ ਕਰਕੇ ਆਪ ਜੀ ਚੌਖੜਾ ਸਜਾ ਕਰਕੇ ਬੈਠ ਗਏ ਹਨ ਇਹੀ ਗੋਦਾਵਰੀ ਦਾ ਸਾਧ ਸੰਗ ਜੀ ਕੰਡਾ ਹੈ ਤੇ ਮਹਾਰਾਜ ਜੀ ਚੌਖੜਾ ਲਾ ਕਰਕੇ ਬੈਠੇ ਹੋਏ ਹਨ ਤੇ ਆਨੰਦ ਦੇ ਵਿੱਚ ਆਪਣੇ ਪਾਤਸ਼ਾਹ ਜੀ ਭਿੱਜੇ ਹੋਏ ਹਨ ਆਤਮਾਨੰਦ ਜੋ ਹੈ ਉਹਦੇ ਵਿੱਚ ਪਾਤਸ਼ਾਹ ਜੀ ਨੇ ਆਪਣਾ ਧਿਆਨ ਲਾਇਆ ਹੋਇਆ ਹੈ ਸ਼੍ਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਵਿੱਚ ਆਪਣਾ ਮਨ ਤੇ ਚਿੱਤ ਨੂੰ ਜੋੜਿਆ ਹੈ
1: ਦਿਨਕਰ ਉਦੈ ਭਇਓ ਨਭ ਜਵਾ
0: ਤੇ ਇੰਜ ਸਵੇਰ ਦਾ ਸਮਾਂ ਹੋਇਆ ਹੈ ਦਿਨਕਰ ਸੂਰਜ ਜਦੋਂ ਚੜਿਆ ਸੂਰਜ ਚੜਦੇ ਸਾਰ ਹੀ ਮਹਾਰਾਜ ਜੀ ਨੇ ਆਪਣੇ ਨੇਤਰ ਖੋਲੇ ਹਨ ਆਪਣੇ ਕਵਲ ਵਰਗੇ ਜਿਵੇਂ ਕਵਲ ਦੀਆਂ ਪੰਖੁਣੀਆਂ ਐਸੇ ਮਹਾਰਾਜ ਜੀ ਦੀ ਸੋਹਣੇ ਨੇਤਰ ਆਪਣੇ ਨੇਤਰ ਪਾਤਸ਼ਾਹ ਮਹਾਰਾਜ ਜੀ ਨੇ ਖੋਲੇ ਹਨ
1: ਸ਼ਸਤਰ ਬਸਤਰ ਕੋ ਅੰਗ ਸਜਾਏ
0: ਫਿਰ ਸ਼ਸਤਰ ਬਸਤਰ ਮਹਾਰਾਜ ਜੀ ਨੇ ਜਿਹੜਾ ਹੈ ਜਾਮਾ ਚੋਲਾ ਧਾਰਨ ਕੀਤਾ ਹੈ ਉੱਥੇ ਗਾਤਰੇ ਪਾ ਕਰਕੇ ਸ਼ਸਤਰ ਸਜਾਏ ਹਨ
1: ਬੀਜ ਖਾਲਸੇ ਆਏ
0: ਤਿਆਰ ਪਰ ਤਿਆਰ ਹੋ ਕੇ ਸੱਚੇ ਪਾਤਸ਼ਾਹ ਜੀ ਸ਼ਸਤਰ ਅਸਤਰਾਂ ਦੇ ਨਾਲ ਖਾਲਸੇ ਦੇ ਵਿੱਚ ਆ ਕਰਕੇ ਆਪ ਜੀ ਬੈਠੇ ਹਨ
1: ਸਵਾ ਜਾਮ ਦਿਨ ਚੜੇ ਅਹਾਰਾ
0: ਤੇ ਸਵਾ ਜਾਮ ਫਿਰ ਦਿਨ ਦਾ ਜਿਹੜਾ ਹੈ ਸਵਾ ਜਾਮ ਦਾ ਪਹਿਰ ਬਤੀਤ ਹੋਇਆ ਤੇ ਆਪ ਜੀ ਨੇ ਪ੍ਰਸ਼ਾਦਾ ਛਕਿਆ ਅੱਜ ਵੀ ਤਖਤ ਸਾਹਿਬ ਜੀ ਦੇ ਵਿੱਚ ਉਹੀ ਮਰਿਆਦਾ ਹੈ ਆਪ ਜੀ ਵੇਖੋ ਸਾਧ ਸੰਗਤ ਜੀ 11 ਤੋਂ 12 ਦੇ ਵਿਚਕਾਰ ਦਾ ਜਿਹੜਾ ਸਮਾਂ ਹੈ ਨਾ ਉਹਦੇ ਵਿੱਚ ਹੀ ਮਹਾਰਾਜ ਜੀ ਨੂੰ ਪ੍ਰਸ਼ਾਦੇ ਦੀ ਥਾਲ ਜਿਹੜੀ ਹੈ ਅੱਜ ਵੀ ਉਹ 7 ਥਾਲ 5 ਥਾਲ ਅੱਜ ਵੀ ਸਜਾਏ ਜਾਂਦੇ ਹਨ ਸੋ ਮਹਾਰਾਜ ਜੀ ਨੇ ਇੱਥੇ ਹੀ ਇਹ ਸਵਾ ਜਾਮ ਦਿਨ ਦੇ ਪਾਤਸ਼ਾਹ ਜੀ ਨੇ ਪ੍ਰਸ਼ਾਦਾ ਜਿਹੜਾ ਹੈ ਉਹ ਸਵੇਰ ਦਾ ਛਕਿਆ ਹੈ
1: ਪ੍ਰਭੂ ਗਨ ਸਿੰਘ ਮਝਾਰਾ
0: ਤੇ ਸਿੰਘਾਂ ਦੇ ਵਿੱਚ ਬਹਿ ਕਰਕੇ ਸੋਭਾ ਪਾ ਰਹੇ ਨੇ ਫਿਰ ਸਿੰਘਾਂ ਨੇ ਪ੍ਰਸ਼ਾਦਾ ਛਕਿਆ ਗੁਰੂ ਸਾਹਿਬ ਜੀ ਨੇ ਪ੍ਰਸ਼ਾਦਾ ਛਕਿਆ ਹੈ।
1: ਘਰੇ ਦੁਪਹਿਰੇ ਕਰਤ ਆਰਾਮੋ,
0: ਫਿਰ ਥੋੜਾ ਕੁ ਦਿਨ ਜਿਹੜਾ ਹੈ ਚੜਿਆ ਸਿਰੇ ਤਾਂ ਦੁਪਹਿਰ ਦਾ ਸਮਾਂ ਹੋਇਆ ਹੈ, ਮਹਾਰਾਜ ਜੀ ਨੇ ਕੁਛ ਚਿਰ ਵਿਸ਼ਰਾਮ ਕੀਤਾ ਹੈ।
1: ਸੋਚ ਇਸ਼ਨਾਨ ਕਰਤ ਹੈ ਫਿਰ,
0: ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਫਿਰ ਸੰਧਿਆ ਵੇਲੇ ਦਾ ਸਮਾਂ ਹੋਇਆ, ਫਿਰ ਆਪ ਜੀ ਤਿਆਰ ਪ੍ਰਤਿਆਰ ਹੋਏ, ਸੰਧਿਆ ਵੇਲੇ ਵੀ ਇਸ਼ਨਾਨ ਕੀਤਾ। ਅੱਜ ਵੀ ਕਈ ਗੁਰੂ ਕੇ ਸਿੱਖ ਪਿਆਰੇ ਨੇ, ਉਹ ਦੋਵੇਂ ਵੇਲੇ ਇਸ਼ਨਾਨ ਕਰਦੇ ਨੇ, ਸਵੇਰ ਵੀ ਸਾਧ ਸੰਗਤ ਜੀ ਸੰਧਿਆ ਵੇਲੇ। ਕਾਰਨ ਇਹਦਾ ਇੱਕ ਹੈ, ਇਹ ਮੰਨਿਆ ਜਾਂਦਾ ਕਿ ਜੇ ਤੁਸੀਂ ਸੇਜਾ ਤੇ ਪੈ ਗਏ ਨਾ ਤੇ ਸਰੀਰ ਜਿਹੜਾ ਫਿਰ ਤੋਂ ਅਪਵਿੱਤਰ ਹੋ ਗਿਆ, ਇਹਦੇ ਲਈ ਇਸ਼ਨਾਨ ਕਰਨਾ ਲਾਜ਼ਮੀ ਹੈ। ਇਸ ਲਈ ਜਿਹੜੇ ਸਿੰਘ ਤਿਆਰ ਪ੍ਰਤਿਆਰ ਹੁੰਦੇ ਉਹ ਦੂਜੇ ਵੇਲੇ ਉਸੀ ਆਸਣ ਤੇ ਨਹੀਂ ਪੈਂਦੇ, ਉਹ ਸਵੇਰੇ ਜਦੋਂ ਉੱਠ ਗਏ ਅੰਮ੍ਰਿਤ ਵੇਲੇ ਉੱਠ ਗਏ ਫਿਰ ਉਹ ਜਾਂ ਤਾਂ ਰਾਤ ਨੂੰ ਪੈਣਾ ਜਾਂ ਦਿਨੇ ਪੈ ਗਏ ਉਸੀ ਆਸਣ ਤੇ ਤਾਂ ਫਿਰ ਇਸ਼ਨਾਨ ਕਰਦੇ ਨੇ। ਦੋ ਵੇਲੇ ਇਸ਼ਨਾਨ ਕਰਨ ਦੀ ਜਿਹੜੀ ਮਰਿਆਦਾ ਹੈ, ਸੋ ਇਵੇਂ ਸੱਚੇ ਪਾਤਸ਼ਾਹ ਜੀ ਨੇ ਸ਼ਾਮ ਦਾ ਵੇਲਾ ਹੁਣ ਸੰਧਿਆ ਸੋਧਰ ਦਾ ਸਮਾਂ ਹੋਣ ਲੱਗਾ ਇਹ ਜਾਣ ਕਰਕੇ ਦਰਬਾਰ ਵਿੱਚ ਆਉਣਾ ਹੈ, ਉਹਦੇ ਪਹਿਲੇ ਇਸ਼ਨਾਨ ਕੀਤਾ ਹੈ।
1: ਦੋਹਰਾ ਪੁਰਪਾਲੀ ਮਹਿਬਸਤ ਦੋਏ ਗੁਰ ਕੇ ਸਿੱਖ ਸੁਜਾਨ।
0: ਸੋ ਇੰਜ ਮਹਾਰਾਜ ਜੀ ਦੀ ਸਾਰੀ ਰਹੁਰੀਤੀ ਕਵੀ ਜੀ ਨੇ ਦੱਸੀ ਹੈ। ਅੱਗੇ ਹੁਣ ਦੱਸ ਰਹੇ ਹਨ ਕਿ ਇੱਕ ਪਾਲੀ ਨਾਮ ਦਾ ਇੱਥੇ ਲਾਗੇ ਹੀ ਕੁਛ 500 ਮੀਲ ਤੇ, ਇੰਨਾ ਵੀ ਲਾਗੇ ਨਹੀਂ ਦੂਰੀ ਤੇ ਹੈ, ਤੇ ਇੱਕ ਪਿੰਡ ਹੈ, ਹੁਣ ਸ਼ਹਿਰ ਜਿਹੜਾ ਹੈ ਉਹ ਵੱਜਦਾ ਹੈ। ਸੋ ਉੱਥੋਂ ਪਾਲੀ ਤੋਂ ਦੋ ਜਿਹੜੇ ਗੁਰੂ ਕੇ ਪਿਆਰੇ ਚੱਲ ਕਰਕੇ ਸਿੱਖ ਆਏ ਹਨ।
1: ਦਰਸ਼ਨ ਗੁਰ ਅਭਿਲਾਖ ਤੇ ਹਰਦ ਪ੍ਰੇਮ ਮਹਾਨ,
0: ਤੇ ਹਿਰਦੇ ਵਿੱਚ ਪ੍ਰੇਮ ਧਾਰਨ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨਾਂ ਦੀ ਇੱਛਾ ਤਾਂਗ ਨੂੰ ਲੈ ਕਰਕੇ ਦੋ ਗੁਰੂ ਕੇ ਪਿਆਰੇ ਆਏ ਹਨ।
1: ਚੌਪਈ ਸੋ ਚੱਲ ਕਰ ਸ੍ਰੀ ਪ੍ਰਭਟਿਗ ਆਏ,
0: ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਪਾਤਸ਼ਾਹ ਜੀ ਇਸੀ ਦੱਖਣ ਦੀ ਧਰਤੀ ਤੇ ਗੋਦਾਵਰੀ ਦੇ ਕੰਢੇ ਨੰਦੇੜ ਸ਼ਹਿਰ ਦੇ ਵਿੱਚ ਬਿਰਾਜਮਾਨ ਨੇ, ਇੱਥੇ ਚੱਲ ਕਰਕੇ ਆਏ ਬੜੇ ਪ੍ਰੇਮ ਸ਼ਰਧਾ ਦੇ ਨਾਲ।
1: ਦੁਇ ਜਮਧਰ ਅਕੋਰ ਕਹਿ ਲਿਆਏ,
0: ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਦੋ ਜਮਧਰ ਦੋ ਸ਼ਸਤਰ ਮਹਾਰਾਜ ਜੀ ਨੂੰ ਪੇਟਾ ਦੇਣ ਲਈ ਲੈ ਕੇ ਆਏ ਹਨ।
1: ਕੰਚਨ ਲਿਪਤ ਚਾਰ ਚਮਕੰਤੀ,
0: ਤੇ ਕੰਚਨ ਉਹਨਾਂ ਦੇ ਜਿਹੜੇ ਕਬਜੇ ਨੇ ਸੋਨੇ ਨਾਲ ਭਰੇ ਹੋਏ ਨੇ, ਤੇ ਉਹਦੀ ਜਿਹੜੀ ਇਹ ਚਮਕ ਪੈ ਰਹੀ ਹੈ, ਕਬਜੇ ਸਾਰੇ ਸੋਨੇ ਦੇ ਨਾਲ ਭਰੇ ਹੋਏ, ਐਸੇ ਦੋ ਸ਼ਸਤਰ ਲੈ ਕਰਕੇ ਆਏ ਹਨ।
1: ਉੱਤਮ ਲੋਹਾ ਫੁਲਾਦਨਵੰਤੀ,
0: ਤੇ ਉੱਤਮ ਲੋਹਾ ਜਦੋਂ ਮਹਾਰਾਜ ਜੀ ਨੇ ਵੇਖਿਆ ਦੋ ਜਮਤਾੜ, ਇਹ ਸ਼ਸਤਰਾਂ ਦੇ ਕਈ ਪ੍ਰਕਾਰ ਨੇ, ਸਾਰੀ ਤਖਤ ਸਾਹਿਬ ਜੀ ਤੇ ਬਿਰਾਜਮਾਨ ਨੇ, ਇੱਕ ਸੈਫ, ਇੱਕ ਹੁੰਦੀ ਸਰੋਈ ਤੇ ਇੱਕ ਜਮਦਾੜ, ਜਿਵੇਂ ਜਮਾਂ ਦੇ ਦੰਦ ਹੁੰਦੇ ਨੇ ਨਾ ਤਿਵੇਂ ਆਕਾਰ ਵਾਲੇ ਸ਼ਸਤਰ ਨੂੰ ਜਮਦਾੜ ਕਿਹਾ ਜਾਂਦਾ, ਤੇ ਲੈ ਕਰਕੇ ਆਏ ਤੇ ਮਹਾਰਾਜ ਜੀ ਨੇ ਵੇਖਿਆ ਤੇ ਫੌਲਾਦੀ ਸ਼ਸਤਰ ਨੇ, ਫੌਲਾਦ ਦੇ ਲੋਹੇ ਦੇ ਬਣੇ ਹੋਏ ਹਨ।
1: ਨਿਰੀਖਣ
0: ਮਹਾਰਾਜ ਜੀ ਨੇ ਨਿਰੀਖਣ ਕੀਤਾ, ਵੇਖਿਆ ਸ਼ਸਤਰਾਂ ਨੂੰ, ਸ਼ਸਤਰਾਂ ਨਾਲ ਪ੍ਰੇਮ ਹੈ ਨਾ ਮਹਾਰਾਜ ਜੀ ਨੂੰ, ਇੱਕ ਤਾਂ ਸਿੰਘਾਂ ਦੇ ਨਾਲ ਸ਼ਸਤਰਾਂ ਦੇ ਨਾਲ ਤੇ ਘੋੜਿਆਂ ਦੇ ਨਾਲ ਬੜਾ ਪ੍ਰੇਮ ਹੈ, ਤੇ ਮਹਾਰਾਜ ਜੀ ਨੇ ਵੇਖਿਆ ਸ਼ਸਤਰ ਆਪਣੇ ਹੱਥ 'ਚ ਲੈ ਕਰਕੇ ਨਿਰੂਪਣ ਕੀਤਾ ਹੈ ਕਿੰਨਾ ਕੁ ਤਿੱਖਾ ਹੈ, ਫੌਲਾਦ ਦਾ ਬਣਿਆ ਹੋਇਆ ਸ਼ਸਤਰ ਹੈ।
1: ਭਾਏ ਪ੍ਰਸੰਨ ਕਿਰਪਾ ਧਰ ਈਸ਼ਨ,
0: ਤੇ ਪ੍ਰਸੰਨ ਹੋ ਗਏ। ਅੱਜ ਵੀ ਸਾਧ ਸੰਗਤ ਜੀ ਕਈ ਮਹਾਂਪੁਰਖ ਚੱਲ ਕਰਕੇ ਇਸ ਸਥਾਨ ਤੇ ਆਉਂਦੇ ਸਨ ਨਾ, ਤੇ ਮਹਾਰਾਜ ਜੀ ਨੂੰ ਸ਼ਸਤਰ ਘੋੜੇ ਮਹਾਰਾਜ ਜੀ ਨੂੰ ਪੇਟਾ ਵਿੱਚ ਦਿੰਦੇ ਸਨ, ਤੇ ਅੱਜ ਵੀ ਦਿੰਦੇ ਜਾਂਦੇ ਨੇ, ਦਿੱਤੇ ਜਾਂਦੇ ਨੇ। ਅੱਜ ਵੀ ਕਿਸੇ ਦੀ ਆਸ ਮਨੋਰਥ ਪੂਰੀ ਆਉਂਦੀ ਹੈ, ਮਹਾਰਾਜ ਜੀ ਨੂੰ ਘੋੜੇ ਇੱਥੇ ਪੇਟਾ ਦੇ ਵਜੋਂ ਦਿੱਤੇ ਜਾਂਦੇ ਨੇ, ਸ਼ਸਤਰ ਦਿੱਤੇ ਜਾਂਦੇ ਨੇ, ਮਹਾਰਾਜ ਹਾਜ਼ਰ ਨਾਜ਼ਰੀ ਬੈਠੇ ਹੋਏ ਆ। ਕਈ ਮਹਾਂਪੁਰਖ ਜਦੋਂ ਪੰਜਾਬ ਤੋਂ, ਸੰਤ ਬਾਬਾ ਸੋਹਣ ਸਿੰਘ ਜੀ ਮਹਾਂਪੁਰਖ ਬਿਧੀ ਚੰਦ ਦਲ ਵਾਲੇ ਆਪ ਜੀ ਪੈਦਲ ਯਾਤਰਾ ਪੰਜਾਬ ਤੋਂ ਚੱਲ ਕਰਕੇ ਆਏ ਤੇ ਸ਼ਸਤਰ ਮਹਾਰਾਜ ਜੀ ਨੂੰ ਪੇਟਾ ਦਿੱਤਾ, ਤੇ ਇਵੇਂ ਹੀ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਜਦੋਂ ਆਏ ਪਹਿਲੀ ਵਾਰੀ, ਉਹਨਾਂ ਨੇ ਵੀ ਸ਼ਸਤਰ ਪੇਟਾ ਦਿੱਤਾ। ਇਹ ਖਾਲਸੇ ਦੀ ਰਹੁਰੀਤੀ ਸੀ, ਜਦੋਂ ਵੀ ਗੁਰੂ ਸਥਾਨਾਂ ਤੇ ਜਾਣਾ, ਕੋਈ ਨਾ ਕੋਈ ਪਦਾਰਥ ਲੈ ਕੇ ਜਾਣਾ, ਕੋਈ ਚੀਜ਼ ਲੈ ਕੇ ਜਾਣੀ ਜਿਹਦੇ ਨਾਲ ਦੱਸੇ ਪਾਤਸ਼ਾਹ ਜੀ ਦੀ ਖੁਸ਼ੀ ਪ੍ਰਾਪਤ ਹੋਵੇ। ਸੋ ਇਵੇਂ ਸਾਧ ਸੰਗਤ ਜੀ ਉਹ ਲੈ ਕਰਕੇ ਆਏ, ਮਹਾਰਾਜ ਜੀ ਬੜੇ ਖੁਸ਼ ਹੋਏ, ਪ੍ਰਸੰਨ ਹੋਏ, ਤੇ ਧਰ ਈਛਨ ਉਹਨਾਂ ਦੀ ਇੱਛਾ ਪੂਰੀ ਕਰ ਦਿੱਤੀ ਹੈ, ਮਨ ਪਾਉਣ ਦਾ ਵਰ ਦੇਣਾ ਕੀਤਾ ਹੈ।
1: ਰੀ ਕਾਮਨਾ ਸਿੱਖਣ ਕੇਰੀ।
0: ਉਹਨਾਂ ਸਿੱਖਾਂ ਦੀ ਮਨ ਦੀ ਕਾਮਨਾ ਇੱਛਾ ਸੱਚੇ ਪਾਤਸ਼ਾਹ ਜੀ ਨੇ ਪੂਰੀ ਕਰ ਦਿੱਤੀ ਹੈ।
1: ਤੈਨੂੰ ਉੱਪਰ ਕਰ ਖੁਸ਼ੀ ਵਡੇਰੀ।
0: ਬੜੇ ਖੁਸ਼ ਹੋਏ ਪਾਤਸ਼ਾਹ ਜੀ, ਉਹਨਾਂ ਦੋਵਾਂ ਸਿੱਖਾਂ ਨੂੰ ਬਹੁਤ ਆਸ਼ੀਸ਼ਾਂ ਦਿੱਤੀਆਂ ਤੇ ਉਹਨਾਂ ਤੇ ਬੜੀ ਖੁਸ਼ੀ ਕੀਤੀ ਹੈ।
1: ਇਤਨੇ ਮੈਂ ਪਠਾਨ ਚਲ ਆਇਓ।
0: ਹੁਣ ਤੀਜਾ ਦਿਨ ਉਹ ਗੁਲ ਖਾਨ ਪਠਾਨ ਹੁਣ ਤੀਜੇ ਦਿਨ ਚੱਲ ਕਰਕੇ ਆਇਆ ਹੈ।
1: ਸਨਮੁਖ ਸੀਸ ਝੁਕਾਇਓ।
0: ਪਹਿਲਾਂ ਆ ਕਰਕੇ ਉਹਨੇ ਮਹਾਰਾਜ ਜੀ ਦੇ ਅੱਗੇ ਆਪਣਾ ਸੀਸ ਝੁਕਾਇਆ, ਸਜਦਾ ਕੀਤਾ, ਮੱਥਾ ਟੇਕਿਆ ਹੈ।
1: ਸਾਧਰ ਨਿਕਟ ਬਿਠਾਵਨ ਕੀ ਨਾ।
0: ਹੁਣ ਮਹਾਰਾਜ ਜੀ ਨੇ ਹੁਣ ਫਿਰ ਤੋਂ ਉਹਨੂੰ ਆਪਣੇ ਲਾਗੇ ਹੀ ਜਿਹੜਾ ਹੈ ਬਿਠਾ ਦਿੱਤਾ ਹੈ।
1: ਕਰਮ ਹੈ ਦੀਨਾ।
0: ਤੇ ਉਹ ਮਹਾਰਾਜ ਜੀ ਜਮ ਧਰ ਉਹਦੀ ਪਰਖ ਕਰ ਰਹੇ ਸਨ। ਉਹ ਉਸ ਗੁਲ ਖਾਨ ਪਠਾਨ ਦੇ ਹੱਥ ਵਿੱਚ ਮਹਾਰਾਜ ਜੀ ਨੇ ਜੰਮ ਤੜ ਦਿੱਤੀ, ਕਿਹਾ ਕਿ ਇਹ ਸ਼ਸਤਰ ਵੇਖਣਾ ਕਰ।
1: ਗੁਲ ਖਾਂ ਦੇਖ ਵਾਰ ਕਹਿ ਕਰਾ।
0: ਤੇ ਕੀ ਕਹਿਣ ਲੱਗੇ, ਜੰਮ ਤੜ ਦੇ ਕੇ ਕਹਿਣ ਲੱਗੇ ਦੱਸੇ ਪਾਤਸ਼ਾਹ ਜੀ ਕਿ ਹੇ ਗੁਲ ਖਾਨ ਵੇਖ, ਕਹਿੰਦੇ ਕਿੰਨਾ ਸੋਹਣਾ ਸ਼ਸਤਰ ਹੈ। ਕਹਿੰਦੇ ਜੇ ਤੇਰੇ ਅੱਗੇ ਕੋਈ ਵੈਰੀ ਆਵੇ ਤਾਂ ਤੂੰ ਕਿੰਨੇ ਵਾਰ ਦੇ ਵਿੱਚ ਇਹ ਸ਼ਸਤਰ ਤੈਨੂੰ ਫੜਾਇਆ ਜਾਵੇ ਤੇ ਕਿੰਨੇ ਕੁ ਵਾਰ ਕਰੇਗਾ ਉਹਦੇ ਤੇ ਇੰਜ ਬਚਣ ਕੀਤੇ। ਕਹਿੰਦੇ ਕਿੰਨੇ ਕੁ ਵਾਰ ਇਸ ਸ਼ਸਤਰ ਨਾਲ ਤੂੰ ਕਰ ਸਕਦਾ ਹੈ। ਤੇ ਆਪਣੇ ਸ਼ਤਰੂ ਆਪਣੇ ਵੈਰੀਆਂ ਦੇ ਪ੍ਰਾਣ ਕਿਵੇਂ ਤੂੰ ਹਰੇਗਾ, ਕਿਵੇਂ ਮਾਰੇਗਾ ਜੇ ਤੇਰੇ ਅੱਗੇ ਤੇਰਾ ਵੈਰੀ ਹੋਵੇ ਤੇ ਸ਼ਸਤਰ ਤੇਰੇ ਹੱਥ ਵਿੱਚ ਹੋਵੇ ਤਾਂ ਤੂੰ ਕੀ ਕਰੇਗਾ ਦੱਸਣਾ ਕਰ।
1: ਲੱਗੇਗਾ ਕੇ ਸਨਮੁਖ ਹੋਏ।
0: ਕੀ ਤੂੰ ਜਦੋਂ ਤੇਰੇ ਉਹ ਸਨਮੁਖ ਲਾਗੇ ਕੋਈ ਵੈਰੀ ਤੇਰਾ ਹੋਏਗਾ ਤੇ ਤੂੰ ਕੀ ਇਹਦੇ ਨਾਲ ਉਹਨੂੰ ਮਾਰੇਗਾ, ਕਿਵੇਂ ਮਾਰੇਗਾ ਇਹ ਪੁੱਛਦੇ ਹਨ।
1: ਵਾਰ ਕਰਹਿ ਕੈਦੋ ਨਹਿ ਸੋਏ।
0: ਕਹਿੰਦੇ ਸਾਨੂੰ ਦੱਸ ਕਿਵੇਂ ਕਰੇਗਾ ਭਾਈ ਤੂੰ ਵਾਰ, ਕਿੰਨਾ ਕੁ ਜ਼ਖਮ ਤੂੰ ਆਪਣੇ ਵੈਰੀਆਂ ਨੂੰ ਇਹ ਸ਼ਸਤਰ ਨਾਲ ਦਏਗਾ। ਇੰਜ ਮਹਾਰਾਜ ਜੀ ਨੇ ਗੁਲ ਖਾਨ ਪਠਾਨ ਨੂੰ ਪੁੱਛਿਆ ਹੈ।
1: ਸੁਨ ਪਠਾਨ ਬਾਕ ਬਖਾਨਾ।
0: ਮਹਾਰਾਜ ਜੀ ਦੇ ਬਚਨ ਸੁਣ ਕੇ ਉਹ ਕਹਿਣ ਲੱਗਾ,
1: ਅਸ ਜਮ ਧਰ ਜੇ ਹੋਏ ਮਮ ਪਾਨਾ।
0: ਹੇ ਗੁਰੂ ਸਾਹਿਬ ਜੀ, ਜੇ ਐਸੀ ਜਮ ਧਰ ਮੇਰੇ ਕੋਲ ਹੋਵੇ ਨਾ, ਇਹ ਸ਼ਸਤਰ ਮੇਰੇ ਕੋਲ ਹੋਵੇ ਤਾਂ ਮੈਂ ਇੱਕੋ ਹੀ ਵਾਰ ਐਸਾ ਕਰਾਂਗਾ, ਆਪਣਾ ਬਲ ਆਪਣੀ ਸ਼ਕਤੀ ਲਾ ਕਰਕੇ ਇੱਕੋ ਹੀ ਵਾਰ ਦੇ ਵਿੱਚ ਉਸ ਵੈਰੀ ਨੂੰ ਉੱਠਣ ਹੀ ਨਹੀਂ ਦਿਆਂਗਾ, ਇੱਕੋ ਹੀ ਵਾਰ ਦੇ ਵਿੱਚ ਫਤਿਹ ਕਰ ਦਿਆਂਗਾ ਤੇ ਮੁੜ ਕੇ ਉਹ ਵੈਰੀ ਸਾਡੇ ਸਾਹਮਣੇ ਨਹੀਂ ਉੱਠੇਗਾ, ਐਸਾ ਵਾਰ ਕਰਾਂਗਾ।
1: ਉੱਤਮ ਲੋਹਾ ਲਖਿਅਤ ਖਰ ਹੈ।
0: ਕਹਿੰਦੇ ਬੜਾ ਹੀ ਉੱਤਮ ਲੋਹਾ ਹੈ, ਫੌਲਾਦੀ ਸ਼ਸਤਰ ਲੋਹੇ ਦਾ ਬਣਿਆ ਹੋਇਆ, ਬਹੁਤ ਚੰਗਾ ਉੱਤਮ ਹੈ।
1: ਨਹੀਂ ਧਾਰ ਪਰ ਠਹਿਰਤ ਕਰ ਹੈ।
0: ਤੇ ਧਾਰ ਵੀ ਬੜੀ ਤਿੱਖੀ ਦਿੱਤੀ ਹੋਈ ਹੈ, ਇਹ ਧਾਰ ਤੇ ਕੋਈ ਟਿਕ ਨਹੀਂ ਸਕਦਾ। ਧਾਰ ਨੂੰ ਪਰਖਣਾ ਹੁੰਦਾ ਨਾ, ਉਹਦੇ ਤੇ ਕੁਛ ਟਿਕਾ ਕੇ ਵੇਖਿਆ ਜਾਂਦਾ, ਜਿਹਦੇ ਤੇ ਕੁਛ ਨਹੀਂ ਟਿਕਦਾ ਉਹ ਧਾਰ ਤਿੱਖੀ ਹੁੰਦੀ ਹੈ। ਕਹਿੰਦੇ ਬੜੀ ਤਿੱਖੀ ਧਾਰ ਹੈ, ਕੋਈ ਇਹਦੇ ਅੱਗੇ ਟਿਕ ਨਹੀਂ ਸਕਦਾ ਹੈ।
1: ਇਸ ਤੇ ਵਾਰ ਬਹੁਤ ਕਿਆ ਕਰੇ।
0: ਕਹਿੰਦੇ ਇਸ ਤੋਂ ਬਹੁਤ ਹੀ ਕੀ ਵਾਰ ਕਰਨ, ਜੇ ਇਹ ਜਮਤਰ ਮੇਰੇ ਕੋਲ ਹੋਵੇ, ਜੇ ਵੈਰੀ ਵੀ ਅੱਗੇ ਖਲੋਤਾ ਹੋਵੇ ਤੇ ਕਹਿੰਦੇ ਜ਼ਿਆਦੇ ਵਾਰ ਕਰਨ ਦੀ ਕੋਈ ਲੋੜ ਹੀ ਨਹੀਂ, ਇੱਕੋ ਹੀ ਵਾਰ ਕਾਫੀ ਹੈ, ਬਹੁਤੀ ਵਾਰ ਇਹਦੇ ਨਾਲ ਕੀ ਕਰਨੇ ਹਨ।
1: ਲਗਾ ਏਕ ਤੇ ਸ਼ਤਰੂ ਮਰਾ।
0: ਬਸ ਕਹਿੰਦੇ ਇੱਕੋ ਹੀ ਵਾਰ ਦੇ ਵਿੱਚ ਵੈਰੀ ਦਾ ਖਾਤਮਾ ਹੋ ਜਾਵੇਗਾ।
1: ਅੰਦਰ ਤਿਮਹੀ ਨਿਕਟ ਰਖਾਇਓ।
0: ਮਹਾਰਾਜ ਜੀ ਨੇ ਕਿਹਾ, ਕਹਿੰਦੇ ਠੀਕ ਹੈ ਫਿਰ ਆ ਜਮ ਧਰ ਤੂੰ ਹੁਣ ਫੜ ਲੈ, ਆਪਣੇ ਕੋਲ ਹੀ ਰੱਖਣਾ ਕਰ। ਹੁਣ ਤੀਜੇ ਦਿਨ ਵੀ ਮਹਾਰਾਜ ਜੀ ਨੇ ਚੌਪੜ ਜਿਹੜਾ ਹੈ ਉਹ ਖੇਡਣ ਦੇ ਲਈ ਆਪਣੇ ਦਾਸਰਿਆਂ ਨੂੰ ਦੱਸਿਆ ਤੇ ਉਹ ਮੰਗਵਾਇਆ ਹੈ।
1: ਲਾਗੇ ਡਰ ਆਪਸ ਮਹਿ ਗੇਰਨ।
0: ਤੇ ਚੌਪੜ ਹੁਣ ਫਿਰ ਤੋਂ ਸਜਾਇਆ ਗਿਆ ਜੀ। ਪਾਤਸ਼ਾਹ ਜੀ ਇੱਕ ਪਾਸੇ ਬੈਠੇ ਨੇ, ਗੁਲ ਖਾਨ ਬੈਠਿਆ ਇੱਕ ਪਾਸ ਇੱਕ ਪਾਸੇ, ਤੇ ਹੁਣ ਜਿਹੜੇ ਪਾਸੇ ਨੇ ਉਹ ਮਹਾਰਾਜ ਜੀ ਹੱਥ ਵਿੱਚ ਲੈ ਕਰਕੇ ਦੋਵੇਂ ਉਹ ਪਾਸੇ ਵਾਰੀ ਵਾਰੀ ਸੁੱਟਦੇ ਹਨ। ਤੇ ਨਰਦਨ ਕਹਿੰਦੇ ਨੇ ਜੋ ਸਾਧ ਸੰਗਤ ਜੀ ਜਿਹਨੂੰ ਅੱਗੇ ਤੋਰਿਆ ਜਾਂਦਾ ਉਹਨੂੰ ਨਰਦ ਕਿਹਾ ਜਾਂਦਾ, ਤੇ ਉਹ ਨਰਦ ਲੈ ਕੇ ਅੱਗੇ ਤੋਰਦੇ ਨੇ, ਪਾਸੇ ਸੁੱਟਦੇ ਨੇ, ਤੇ ਜਿੰਨੇ ਪਾਸੇ ਤੇ ਅੰਗ ਆ ਗਏ ਤੇ ਉਸ ਅੰਗ ਦੇ ਉੱਥੇ ਉਹ ਨਰਦ ਜਿਹੜੇ ਹੁੰਦੇ ਅੱਗੇ ਤੋਰੇ ਜਾਂਦੇ ਨੇ, ਇਵੇਂ ਖੇਡ ਰਹੇ ਹਨ। ਆਪਣਾ ਆਪਣਾ ਵਾਰੀ ਵਾਰੀ ਦਾਓ ਪੇਚ ਲਾ ਕਰਕੇ ਖੇਡ ਰਹੇ ਹਨ ਸੱਚੇ ਪਾਤਸ਼ਾਹ ਜੀ ਤੇ ਉਹ ਗੁਲ ਖਾਨ। ਨਰਦ ਜਿਹੜਾ ਹੈ ਉਠਾ ਕਰਕੇ ਅੱਗੇ ਤੋਰ ਰਹੇ ਹਨ।
1: ਨਰਦ ਮੁਖ ਤੇ ਵਾਕ ਅਲਾਵਾ
0: ਤੇ ਨਾਲੇ ਮੁਖ ਤੋਂ ਬੋਲ ਵੀ ਬੋਲ ਰਹੇ ਨੇ ਇੱਕ ਦੂਜੇ ਦੇ ਤਾਂ ਹੀ ਬਚਨ ਕਰ ਰਹੇ ਹਨ।
1: ਪਿਤਾ ਪਿਤਾ ਮਾਂ ਪਲਟਾ ਲੈਨ
0: ਗੁਲ ਖਾਨ ਨੂੰ ਮਹਾਰਾਜ ਜੀ ਕਹਿਣ ਲੱਗੇ, ਕਹਿੰਦੇ ਤੂੰ ਆਪਣੇ ਪਿਤਾ ਪਿਤਾਮਾ ਦਾ ਆਪਣੇ ਦਾਦੇ ਦਾ ਬਦਲਾ ਲਿਆ ਕਦੇ? ਇਹ ਮਹਾਰਾਜ ਜੀ ਵੇਖੋ ਆਪ ਹੀ ਉਹਨੂੰ ਪ੍ਰੇਰਣਾ ਦੇ ਰਹੇ ਨੇ। ਸੱਚੇ ਪਾਤਸ਼ਾਹ ਮਹਾਰਾਜ ਕੈਸੀ ਖੇਡ ਰਚ ਰਹੇ ਨੇ, ਉਹਨੂੰ ਕਹਿ ਰਹੇ ਨੇ ਕਿ ਤੇਰੇ ਦਾਦੇ ਦਾ ਤੂੰ ਬਦਲਾ ਲੈਣਾ ਕਰ। ਕਹਿੰਦੇ ਲੋਕੀ ਕਹਿੰਦੇ ਉਹਦਾ ਜਨਮ ਜਿਹੜਾ ਹੈ ਉਹਦੇ ਤੇ ਤ੍ਰਿਕਾਰ ਹੈ, ਉਸ ਪੁੱਤਰ ਤੇ ਤ੍ਰਿਕਾਰ ਹੈ ਜਿਹੜੇ ਆਪਣੇ ਵੱਡੇ ਵਡੇਰੀਆਂ ਦਾ ਬਦਲਾ ਲੈ ਨਹੀਂ ਸਕਦਾ। ਇੰਜ ਮਹਾਰਾਜ ਜੀ ਕਹਿਣ ਲੱਗੇ,
1: ਹੱਥ ਸ਼ਸਤਰ ਸ਼ਤਰੂ ਟਿਕ ਹੋਵੇ,
0: ਜੇ ਕਰਕੇ ਤੇਰੇ ਹੱਥ ਵਿੱਚ ਸ਼ਸਤਰ ਹੋਣ ਤੇ ਵੈਰੀ ਵੀ ਤੇਰੇ ਸਨਮੁਖ ਹੋਵੇ, ਤੇਰੇ ਸਾਹਮਣੇ ਖਲੋਤਾ ਹੋਵੇ, ਫਿਰ ਵੀ ਤੈਂ ਬਦਲਾ ਨਹੀਂ ਲੈਣਾ ਕੀਤਾ, ਤੇ ਕਹਿੰਦੇ ਤੇਰੇ ਤੇ ਤ੍ਰਿਕਾਰ ਹੈ, ਲੋਕੀ ਕਹਿਣਗੇ ਕਹਿੰਦੇ ਕਿਸੇ ਕੰਮ ਦਾ ਨਹੀਂ ਹੈ,
1: ਕਪੂਤ ਹੈ ਸੋਏ,
0: ਜਿਹੜਾ ਆਪਣੇ ਵੈਰੀਆਂ ਨੂੰ ਨਹੀਂ ਮਾਰਦਾ ਉਹ ਕਪੂਤ ਹੁੰਦਾ ਪੁੱਤਰ ਨਹੀਂ ਹੋ ਸਕਦਾ, ਉਹ ਤਾਂ ਕਪੂਤ ਹੈ, ਉਹਨੇ ਆਪਣੇ ਕੁਲ ਦਾ ਨਾਂ ਜਿਹੜਾ ਹੈ ਉਹ ਮਾਣੋ ਖਰਾਬ ਕੀਤਾ ਹੈ। ਇੰਜ ਜਦੋਂ ਗੁਰੂ ਜੀ ਨੇ ਬਚਨ ਕੀਤੇ ਨਾ ਉਹ ਗੁਲ ਖਾਨ ਪਠਾਨ ਉਹ ਬਿਮਨ ਹੋਏ ਰਹੇ, ਉਹ ਬਿਸਮੈ ਹੋ ਗਿਆ ਇੱਕਦਮ, ਇਹ ਗੁਰੂ ਜੀ ਕੀ ਕਹਿਣ ਲੱਗੇ, ਬੜਾ ਉਦਾਸ ਹੋਇਆ ਇੱਕ ਚਿੱਤ। ਜੇ ਕਰਕੇ ਕੋਈ ਇੰਜ ਗੱਲ ਦੱਸੇ ਤਾਂ ਮਨ ਵਿੱਚ ਸੱਟ ਲੱਗਦੀ ਹੈ ਨਾ। ਹੁਣ ਗੁਲ ਖਾਂ ਪਠਾਨ ਆਪਣੇ ਮਨ ਵਿੱਚ ਵਿਚਾਰਾਂ ਵਿੱਚ ਪੈ ਗਿਆ ਕਿ ਮਹਾਰਾਜ ਜੀ ਕਿਹੜੀ ਗੱਲ ਕਰ ਰਹੇ ਨੇ, ਕਹਿੰਦੇ ਆਪਣੇ ਦਾਦਿਆਂ ਦਾ ਬਦਲਾ ਲੈਣਾ ਕਰ, ਇਹ ਗੁਰੂ ਸਾਹਿਬ ਜੀ ਕੀ ਕਹਿ ਰਹੇ ਹਨ?
1: ਮੋਹੇ ਸੁਨਾਏ ਰਸਾਵਤ ਲਹਿਓ,
0: ਤੇ ਮੈਨੂੰ ਇਹ ਗੱਲ ਸੁਣਾ ਰਹੇ ਨੇ ਰਸਾਵਤ ਲਹਿਓ, ਮੇਰੇ ਮਨ ਵਿੱਚ ਗੁੱਸਾ ਮਹਾਰਾਜ ਜੀ ਪੈਦਾ ਕਰ ਰਹੇ ਨੇ, ਮੈਨੂੰ ਗੁੱਸੇ ਵਿੱਚ ਲੈ ਕਰਕੇ ਆ ਰਹੇ ਹਨ। ਕਹਿੰਦੇ ਇਹਨਾਂ ਦਾ ਪਿਤਾਮਾ, ਇਹਨਾਂ ਦਾ ਦਾਦਾ ਤੇ ਮੇਰਾ ਦਾਦਾ, ਇਹ ਕਹਿੰਦੇ ਦਾਦੇ ਦਾ ਹੁਣ ਤੂੰ ਵੈਰ ਜਿਹੜਾ ਹੈ ਲੈਣਾ ਕਰ। ਜੇ ਵੇਖਿਆ ਜਾਵੇ ਤਾਂ ਗੁਰੂ ਸਾਹਿਬ ਜੀ ਦੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤੇ ਮੇਰਾ ਦਾਦਾ ਪੈਂਡੇ ਖਾਨ ਤੇ ਮੇਰੇ ਦਾਦੇ ਨੂੰ ਮਾਰਨ ਵਾਲੇ ਇਹਨਾਂ ਦੇ ਹੀ ਦਾਦੇ ਹਨ।
1: ਰਣ ਮਹਿ ਮਾਰ ਪਠਿਓ ਜਮਦਾਮਾ,
0: ਤੇ ਰਣ ਦੇ ਵਿੱਚ ਯੁੱਧ ਦੇ ਵਿੱਚ ਮਹਾਰਾਜ ਜੀ ਨੇ ਆਪਣੀ ਕਿਰਪਾਨ ਦੇ ਭੇਟਾ ਕੀਤਾ, ਮੇਰੇ ਦਾਦੇ ਨੂੰ ਜਿਹੜਾ ਜਮਾਂ ਦੇ ਧਾਮ ਪਹੁੰਚਾਇਆ ਹੈ।
1: ਸੋ ਸਿਮਰਤ ਅਰ ਮੋਹਿ ਸੁਣਾਵੈ,
0: ਹੁਣ ਮਹਾਰਾਜ ਜੀ ਉਹ ਦਾਦਿਆਂ ਦੀ ਗੱਲ ਇੱਥੇ ਹੁਣ ਤੋਰਨ ਲੱਗੇ ਨੇ, ਮੈਨੂੰ ਸੁਣਾ ਰਹੇ ਨੇ, ਉਹ ਗੱਲ ਕਹਿ ਕਹਿ ਕੇ ਮੈਨੂੰ ਉਕਸਾ ਰਹੇ ਨੇ, ਮਾਨੋ ਮੇਰੇ ਮਨ ਵਿੱਚ ਕ੍ਰੋਧ ਪੈਦਾ ਕਰ ਰਹੇ ਹਨ।
1: ਕਿਆ ਕਾਰਨ ਕੁਛ ਲਖਿਓ ਨਾ ਜਾਵੈ,
0: ਕੀ ਕਾਰਨ ਹੈ ਮੇਰੇ ਤੋਂ ਇਹ ਗੱਲ ਨਹੀਂ ਜਿਹੜੀ ਹੈ ਉਹ ਸਮਝ ਵਿੱਚ ਆ ਰਹੀ ਹੈ, ਵਿਚਾਰਾਂ ਵਿੱਚ ਪੈ ਗਿਆ ਹੈ।
1: ਜਥਾ ਜੋਗ ਭਾਖੈ ਬਚ ਭਲਾ,
0: ਜਿਵੇਂ ਗੁਰੂ ਜੀ ਕਹਿੰਦੇ ਨੇ ਬਸ ਆਪਣੇ ਮਨ ਤੋਂ ਭਲਾ ਭਲਾਈ ਕਹਿ ਰਿਹਾ, ਉੱਥੋਂ ਭਲਾ ਭਲਾਈ ਕਹਿ ਰਿਹਾ ਮਹਾਰਾਜ ਜੀ ਨੂੰ, ਠੀਕ ਹੈ ਮਹਾਰਾਜ ਜੀ ਸਤ ਬਚਨ ਇੰਜ ਹੀ ਬੋਲ ਰਿਹਾ ਹੈ।
1: ਹੋਏ ਕਪੂਤ ਜੋ ਲੈ ਨਾ ਬਦਲਾ,
0: ਤੇ ਮਨ ਹੀ ਮਨ ਸੋਚ ਰਿਹਾ ਹੈ ਕਿ ਗੁਰੂ ਜੀ ਜੋ ਕਹਿੰਦੇ ਨੇ ਉਹ ਭਲਾਈ ਕਰਦੇ ਨੇ ਕਿਸੇ ਦਾ, ਤੇ ਮਹਾਰਾਜ ਇੰਜ ਮੈਨੂੰ ਦੱਸ ਰਹੇ ਨੇ ਕਿ ਤੂੰ ਕਪੂਤ ਹੈ, ਕਿਸੇ ਕੰਮ ਦਾ ਨਹੀਂ, ਆਪਣੇ ਕੁਲ ਦਾ ਨਾਂ ਜਿਹੜਾ ਹੈ ਉਹ ਥੱਲੇ ਡੇਗ ਦੇਣ ਵਾਲਾ, ਇੰਜ ਮੈਨੂੰ ਕਪੂਤ ਕਹਿ ਕੇ ਸੰਬੋਧਨ ਕਰ ਰਹੇ ਨੇ, ਮੈਨੂੰ ਕਹਿੰਦੇ ਤੂੰ ਬਦਲਾ ਨਹੀਂ ਲੈ ਰਿਹਾ ਹੈ।
1: ਇਤਿਆਦਿਕ ਵਿਚਾਰ ਬਹੁ ਰਹੇ ਹੋ,
0: ਮਨ ਇੰਜ ਵਿਚਾਰਾਂ ਦੇ ਵਿੱਚ ਪੈ ਗਿਆ, ਹੁਣ ਕਾਫੀ ਸੋਚ ਵਿਚਾਰ ਕਰਨ ਲੱਗਾ,
1: ਮਹਿਮਾਰਨ ਕੋ ਨਿਸ਼ਚਾ ਲਹਿਓ,
0: ਮਨ ਵਿੱਚ ਸੋਚਿਆ ਕਹਿੰਦੇ ਨਹੀਂ ਭਾਵੇਂ ਗੁਰੂ ਜੀ ਮੈਨੂੰ ਥੋੜਾ ਜਾ ਜਿਹੜਾ ਹੈ ਇਸ ਵਾਲੇ ਪਾਸੇ ਗੱਲ ਨੂੰ ਤੋਰ ਕੇ ਮੈਨੂੰ ਉਕਸਾ ਰਹੇ ਨੇ, ਮਾਨੋ ਜਾਂ ਤਾਂ ਮੇਰੇ ਅੰਦਰ ਕ੍ਰੋਧ ਪੈਦਾ ਕਰ ਰਹੇ ਨੇ, ਪਰ ਮੇਰਾ ਕੰਮ ਨਹੀਂ ਕਹਿੰਦੇ ਗੁਰੂ ਜੀ ਨੂੰ ਮਾਰਨਾ, ਮੈਂ ਇਹ ਕੰਮ ਕਦੇ ਨਹੀਂ ਕਰਾਂਗਾ, ਮੈਂ ਗੁਰੂ ਸਾਹਿਬ ਜੀ ਦੇ ਵਾਰ ਨਹੀਂ ਕਰਾਂਗਾ, ਇਹ ਮਨ ਹੀ ਮਨ ਇਸ ਗੁਲ ਖਾਨ ਨੇ ਨਿਸ਼ਚਾ ਕੀਤਾ ਹੈ।
1: ਇੱਕ ਦੇ ਬਾਜੀ ਖੇਲ ਹਟਾਈ,
0: ਫਿਰ ਚੌਪੜ ਖੇਡ ਰਹੇ ਸਨ ਸੱਚੇ ਪਾਤਸ਼ਾਹ ਜੀ ਤੇ ਗੁਲ ਖਾਨ, ਤੇ ਇੱਕ ਦੋ ਬਾਜੀ ਹੋਰ ਉਹਨਾਂ ਨੇ ਖੇਡੀ ਹੈ ਮੁੜ ਕਰਕੇ,
1: ਚੌਪਰ ਕੋ ਦੀਨ ਉਠਾਈ,
0: ਤੇ ਫਿਰ ਚੌਪਰ ਜਿਹੜੇ ਨੇ ਉਹ ਜਦੋਂ ਆਪਸ ਵਿੱਚ ਖੇਡਦੇ ਹੋਏ ਕਾਫੀ ਸਮਾਂ ਹੋ ਗਿਆ, ਫਿਰ ਉੱਥੋਂ ਉੱਠ ਕਰਕੇ
1: ਹੱਥ ਸ਼ਸਤਰ ਸ਼ਤਰੂ ਹੋਏ ਪਾਸੀ,
0: ਜਦੋਂ ਉੱਠਣ ਲੱਗਾ ਨਾ ਫਿਰ ਦੂਜੀ ਵਾਰੀ ਮਹਾਰਾਜ ਜੀ ਨੇ ਉਹਨੂੰ ਟੋਕਤਾ, ਦੂਜੀ ਵਾਰੀ ਕਹਿਣ ਲੱਗੇ ਕਹਿੰਦੇ ਤੇਰੇ ਹੱਥ ਵਿੱਚ ਸ਼ਸਤਰ ਹੈ ਤੇ ਤੇਰਾ ਵੈਰੀ ਤੇਰੇ ਲਾਗੇ ਖਲੋਤਾ ਹੈ, ਤੇਰੇ ਕੋਲ ਹੈ,
1: ਹੋਏ ਕਪੂਤ ਕਰ ਸਕਹਿਨ ਨਾਸੀ,
0: ਉਹ ਕਪੂਤ ਹੈ ਕਿਸੇ ਕੰਮ ਦਾ ਨਹੀਂ, ਉਹ ਕਦੇ ਪੁੱਤਰ ਨਹੀਂ ਬਣ ਸਕਦਾ ਜਿਹੜਾ ਆਪਣੇ ਵੈਰੀ ਨੂੰ ਨਾ ਮਾਰੇ, ਆਪਣੇ ਪਿਤਾਮਾ ਦਾਦਿਆਂ ਦਾ ਬਦਲਾ ਨਾ ਲਵੇ। ਤੇਰੇ ਸਾਹਮਣੇ ਤੇਰਾ ਵੈਰੀ ਹੈ, ਤੇਰੇ ਹੱਥ ਵਿੱਚ ਸ਼ਸਤਰ ਨੇ, ਤੇ ਤੂੰ ਕਾਤੋ ਕਪੂਤ ਬਣ ਰਿਹਾ, ਕਾਤੋ ਕਾਇਰ ਬਣ ਰਿਹਾ ਹੈ।
1: ਜੇ ਕੁਲੀ ਡਾਰਤ ਨਹਿ ਕਾਲਾ,
0: ਜਿਹੜੇ ਕੁਲੀਨ ਨੇ, ਚੰਗੇ ਕੁਲ ਵਾਲੇ ਨੇ, ਆਪਣੀ ਕੁਲ ਦੀ ਲਾਜ ਰੱਖਣ ਵਾਲੇ ਹਨ, ਉਹ ਕਦੇ ਵੀ ਐਸਾ ਸਮਾਂ ਨਹੀਂ ਗਵਾਉਂਦੇ ਆਪਣੇ ਹੱਥੀ। ਜੇ ਸਮਾਂ ਆ ਜਾਵੇ, ਵੈਰੀ ਸਾਹਮਣੇ ਹੋਵੇ ਤੇ ਬਦਲਾ ਨਾ ਲਿਆ ਜਾਵੇ, ਤੇ ਗੁਰੂ ਸਾਹਿਬ ਜੀ ਉਹਨੂੰ ਸਾਰੇ ਨੇ ਕਹਿੰਦੇ ਉਹ ਫਿਰ ਚੰਗੇ ਕੁੱਲ ਦੇ ਨਹੀਂ ਹੁੰਦੇ ਨੇ, ਤੇ ਜੇ ਕਰਕੇ ਐਸਾ ਸਮਾਂ ਤੈਨੂੰ ਮਿਲਿਆ, ਕਾਹਤੋਂ ਗਵਾਰਿਆ ਹੈ।
1: ਮਾਰ ਲੈ ਤਹਾਂ ਕਰ ਤੋ ਤਾਲਾ,
0: ਉਹ ਸਿਆਣੇ ਜਿਹੜੇ ਹੁੰਦੇ ਨੇ ਉਹ ਮਾਰ ਦਿੰਦੇ ਹਨ, ਉਹ ਤਾਲਾ ਛੇਤੀ ਹੀ ਆਪਣੇ ਵੈਰੀਆਂ ਦਾ ਨਾਸ਼ ਕਰ ਦਿੰਦੇ ਹਨ।
1: ਪਠਾਨ ਕਾ ਕੋਪ ਘਨੇਰੇ,
0: ਇੰਜ ਪਠਾਨ ਨੇ ਜਦੋਂ ਗੁਰੂ ਜੀ ਦੇ ਬੋਲ ਸਰਵਣ ਕੀਤੇ, ਗੁਲ ਖਾਨ ਪਠਾਨ ਨੇ ਮਨ ਵਿੱਚ ਬੜਾ ਗੁੱਸਾ ਚੜਿਆ ਕਿ ਦੂਜੀ ਵਾਰੀ ਗੁਰੂ ਜੀ ਉਹੀ ਬਚਨ ਕਰ ਰਹੇ ਨੇ। ਮੈਂ ਬੜੇ ਹੀ ਮਨ ਵਿੱਚ ਸੋਚ ਵਿਚਾਰ ਕਰਕੇ ਇਹਨਾਂ ਬਚਨਾਂ ਨੂੰ ਆਪਣੇ ਮਨ ਤੋਂ ਪਾਸੇ ਕੀਤਾ, ਭੁਲਾਉਣ ਦੀ ਕੋਸ਼ਿਸ਼ ਕੀਤੀ ਹੈ, ਤੇ ਗੁਰੂ ਜੀ ਮਗਰੋਂ ਫਿਰ ਤੋਂ ਉਹੀ ਗੱਲ ਦੱਸ ਰਹੇ ਹਨ।
1: ਜਥਾ ਸਰਪ ਸੁਪਤੇ ਕਹੋ ਸ਼ੇਰੇ,
0: ਜਿਵੇਂ ਕਹਿੰਦੇ ਸੱਪ ਸੁੱਤਾ ਹੋਇਆ ਤੇ ਕਿਸੇ ਨੇ ਜਾ ਕੇ ਸੱਪ ਨੂੰ ਛੇੜਤਾ, ਤੇ ਉਹ ਸੱਪ ਤਾਂ ਫਿਰ ਲੜੇਗਾ, ਮਾਣੋ ਗੁਰੂ ਜੀ ਨੇ ਸੁੱਤੇ ਸੱਪ ਨੂੰ ਜਿਹੜਾ ਹੈ ਉਹ ਜਗਾਉਣਾ ਕੀਤਾ ਹੈ। ਜਿਵੇਂ ਗੱਜ ਜਿਹੜਾ ਹੈ ਹਾਥੀ, ਕੋਈ ਖੂਨੀ ਹਾਥੀ ਹੈ, ਉਹ ਕ੍ਰੋਧ ਦੇ ਵਿੱਚ ਹੈ, ਤੇ ਉਸ ਹਾਥੀ ਨੂੰ ਜਾ ਕਰਕੇ ਕੋਈ ਬਰਛਾ ਮਾਰੇ, ਕੋਈ ਜਾ ਕਰਕੇ ਸਾਧ ਸੰਗਤ ਜੀ ਸੂਲ ਖੁੱਬ ਦੇਵੇ, ਉਹ ਫਿਰ ਜਿਹੜਾ ਹਾਥੀ ਉਹ ਥੋੜੀ ਛੱਡੇਗਾ। ਇਵੇਂ ਹਾਲ ਹੋਇਆ ਹੈ। ਮਾਨੋ ਕਵੀ ਜੀ ਦੱਸ ਰਹੇ ਨੇ ਕੋਈ ਸ਼ੇਰ, ਸੁੱਤੇ ਹੋਏ ਸ਼ੇਰ ਨੂੰ ਕੋਈ ਜੀ ਰੋੜਾ ਲੈ ਕਰਕੇ, ਪੱਥਰ ਲੈ ਕਰਕੇ ਉਹਦੇ ਉੱਤੇ ਸੁੱਟੇ, ਉਹਦੇ ਉੱਤੇ ਵਾਰ ਕਰੇ, ਕਿ ਉਹ ਸ਼ੇਰ ਫਿਰ ਛੱਡੇਗਾ। ਇੰਜ ਕਹਿੰਦੇ ਇਹਦਾ ਹਾਲ ਹੋਇਆ ਹੈ। ਜਦੋਂ ਗੁਰੂ ਜੀ ਨੇ ਦੂਜੀ ਵਾਰੀ ਪ੍ਰੇਰਿਆ ਉਸ ਨੂੰ ਕਿ ਭਾਈ ਵਾਰ ਕਰ, ਆਪਣੇ ਵੈਰੀਆਂ ਨੂੰ ਮਾਰਨਾ ਕਰ, ਤੇ ਵੱਡੇ ਵੱਡੇ ਜਿਹੜੇ ਨੇ ਹੋਕੇ ਲੈਣ ਲੱਗਾ, ਸਵਾਸ ਲੈਣ ਲੱਗਾ, ਗੁਰੂ ਜੀ ਕੋਲ ਹੀ ਖਲੋਤੇ ਨੇ, ਮਨੀ ਮਨ ਸੋਚ ਵਿਚਾਰ ਵਿੱਚ ਪੈ ਗਿਆ, ਇਹ ਮਹਾਰਾਜ ਜੀ ਨੇ ਕੌਤਕ ਰਚਾਉਣਾ ਨਾ ਆਪਣੇ ਤੇ, ਵਾਰ ਕਰਾਉਣਾ, ਕਾਰਨ ਮਹਾਰਾਜ ਜੀ ਨੇ ਕੋਈ ਬਣਾਉਣਾ ਹੈ। ਸੋ ਇਸ ਲਈ ਮਨ ਵਿੱਚ ਉਸ ਸਮੇਂ ਗੁਲ ਖਾਨ ਪਠਾਨ ਸੋਚਾਂ ਵਿੱਚ ਪਿਆ ਹੈ।
1: ਜਾਣਾ ਸਮਾਂ ਜਾਣ ਕੋ ਤਾਮੂ,
0: ਫਿਰ ਸਾਧ ਸੰਗਤ ਜੀ ਸੁਚੇਤ ਹੋ ਗਿਆ ਤੇ ਚੇਤੇ ਆਇਆ ਕਿ ਹੁਣ ਘਰ ਨੂੰ ਜਾਣ ਦਾ ਸਮਾਂ ਹੋਇਆ ਹੈ, ਘਰ ਵੱਲ ਨੂੰ ਜਾਣ ਦੀ ਤਿਆਰੀ ਕਰਨ ਲੱਗਾ। ਤੇ ਗੁੱਸੇ ਦੇ ਨਾਲ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਭਾਵੇਂ ਮੱਥਾ ਟੇਕਿਆ ਹੈ, ਪਰ ਮਨ ਵਿੱਚ ਗੁੱਸਾ ਚੜਿਆ ਹੋਇਆ ਕਿ ਗੁਰੂ ਜੀ ਇਹ ਕਿਹੜੇ ਬਚਨ ਕਰ ਰਹੇ ਨੇ, ਮੈਨੂੰ ਬਦਲਾ ਲੈਣ ਵਾਲੇ ਦੱਸ ਰਹੇ ਨੇ। ਜੋ ਸੋਚ ਸੋਚ ਕੇ ਮਨ ਵਿੱਚ ਤਾਂ ਗੁੱਸਾ ਸੀਗਾ, ਅੱਗੇ ਉਹ ਗੁਰੂ ਜੀ ਨੂੰ ਮੱਥਾ ਟੇਕਿਆ ਹੈ।
1: ਤਨਮੁਖ ਨਾ ਦੇਖ ਸਕੈ ਮਨ ਫਿਰਿਓ,
0: ਮਹਾਰਾਜ ਨੂੰ ਵੇਖਣੀ ਸੀ ਪਾਰਿਆ, ਨਿਗਾਹ ਥੱਲੇ ਕਰ ਲਈ ਤੇ ਮੱਥਾ ਟੇਕ ਕਰਕੇ ਆਪਣੇ ਰਾਹ ਤੇ ਚੱਲ ਪਿਆ ਹੈ।
1: ਇਨਾਮ ਦਿਵਾਵਨ ਕਰਿਓ,
0: ਮਹਾਰਾਜ ਜੀ ਨੇ ਕਿਹਾ ਕੋਈ ਨੀ ਭਾਈ ਇਨਾਮ ਲੈ ਕੇ ਜਾਣਾ ਕਰ। ਹੁਣ ਫਿਰ ਤੋਂ ਤੀਜੇ ਦਿਨ ਵੀ ਪਾਤਸ਼ਾਹ ਜੀ ਨੇ ਇਹਨੂੰ ਪੰਜ ਕੁ ਮੋਹਰੇ ਦਿੱਤੇ ਹਨ।
1: ਪੰਜ ਰਜਤਪਣ ਦੇ ਚਲ ਆਇਓ,
0: ਜੀ ਹਾਂ, ਪੰਜ ਸੋਨੇ ਦੇ ਰਜਤਪਣ ਲੈ ਕਰਕੇ ਇਹ ਚੱਲ ਕਰਕੇ ਆਪਣੇ ਘਰ ਨੂੰ ਆਇਆ ਹੈ।
1: ਚਿਤ ਚਿੰਤਾ ਬੜ ਨਦੀ ਬਹਾਇਓ,
0: ਤੇ ਚਿਤ ਚਿੰਤਾ ਹੁਣ ਹਿਰਦੇ ਦੇ ਵਿੱਚ ਚਿੰਤਾ ਚੱਲ ਪਈ, ਨਦੀ ਵਹਾਇਓ। ਕਵੀ ਜੀ ਕਹਿ ਰਹੇ ਨੇ ਮਨ ਵਿੱਚ ਮਾਣੋ ਚਿੰਤਾ ਦੀ ਨਦੀ ਵਹਿ ਗਈ ਹੋਵੇ, ਇੰਨਾ ਮਨ ਹੁਣ ਤਾਵਲਾ ਹੋ ਗਿਆ, ਚਿੰਤਾ ਦੇ ਵਿੱਚ ਪੈ ਗਿਆ ਹੈ।
1: ਬੈਠਿਓ ਜੰਨੀ ਕੇ ਟਿਕ ਜਾਇਓ,
0: ਜਾਂਦਿਆ ਸਾਰੀ ਆਪਣੇ ਮਾਤਾ ਦੇ ਕੋਲ ਗਿਆ, ਮਾਤਾ ਦੇ ਕੋਲ ਬੈਠ ਕਰਕੇ
1: ਬੋਲਤ ਮਨ ਮਨੋ ਹਰਾਇਓ,
0: ਜੀ ਹਾਂ, ਆਪਣੇ ਮਾਤਾ ਨੂੰ ਕਹਿਣ ਲੱਗਾ ਕਿ ਮਾਤਾ ਮੈਂ ਤੈਨੂੰ ਗੱਲ ਦੱਸਦਾ ਹਾਂ, ਮੈਂ ਤਾਂ ਇੰਜ ਨਹੀਂ ਕਰਨ ਚਾਹੁੰਦਾ, ਪਰ ਪਤਾ ਨਹੀਂ ਕੀ ਗੱਲ ਹੈ, ਗੁਰੂ ਜੀ ਵਾਰ ਵਾਰ ਮੈਨੂੰ ਇਹੀ ਬਚਨ ਦੱਸ ਰਹੇ ਹਨ। ਤੇ ਮਾਤਾ ਕਹਿਣ ਲੱਗੀ, ਕਹਿੰਦੇ ਸੁੱਤ ਪੁੱਤਰ ਕੀ ਗੱਲ ਹੈ, ਕਹਿੰਦੇ ਕੀ ਗੱਲ ਹੋਈ ਹੈ, ਇਹਨਾਂ ਤੋਂ ਉਦਾਸ ਜਾ ਚਿੰਤਾ ਦੇ ਵਿੱਚ, ਫਿਕਰ ਫਾਕੇ ਦੇ ਵਿੱਚ ਨਜ਼ਰ ਆਉਂਦਾ ਹੈ।
1: ਬਿਗਾੜਿਓ ਕਾਰਜ ਕਰੋ,
0: ਕਿਹੜਾ ਤੇਰਾ ਕੰਮ ਵਿਗੜ ਗਿਆ, ਜਾਂ ਤਾਂ ਤੇਰੇ ਨਾਲ ਕੁਛ ਹੋਇਆ, ਕੋਈ ਕੰਮ ਤੇਰਾ ਵਿਗੜ ਗਿਆ ਹੈ ਤਾਂ ਦੱਸਣਾ ਕਰ। ਕਹਿੰਦੇ ਪਹਿਲੇ ਤਾਂ ਕਦੇ ਨੀ ਵੇਖਿਆ ਤੈਨੂੰ, ਇਸ ਤਰ੍ਹਾਂ ਤੇਰੇ ਮੁਖ ਤੇ ਸ਼ਿਕਰੀ ਪਈ ਹੋਈ ਹੈ, ਚਿੰਤਾ ਦੇ ਵਿੱਚ ਤੂੰ ਨਜ਼ਰ ਆਉਂਦਾ ਹੈ, ਤੇ ਤੇਰਾ ਸਰੀਰ ਤੇ ਮਨ ਜਿਹੜਾ ਹੈ ਉਹ ਸੋਚ ਵਿਚਾਰ ਵਿੱਚ ਲੱਗ ਰਿਹਾ, ਤੇਰੇ ਚਿਹਰੇ ਤੋਂ ਪਤਾ ਚੱਲ ਰਿਹਾ ਹੈ, ਤੇਰੇ ਮੁਖੜੇ ਤੋਂ। ਮਾਂ ਨੇ ਕਿਹਾ ਕੀ ਗੱਲ ਹੈ ਦੱਸਣਾ ਕਰ, ਕਿਹੜੀ ਚਿੰਤਾ ਤੇਰੇ ਮਨ ਵਿੱਚ ਵਸੀ ਹੋਈ ਹੈ, ਕੀ ਸੋਚ ਵਿਚਾਰ ਵਿੱਚ ਪਿਆ ਹੋਇਆ ਹੈ। ਤਾਂ ਮਾਤਾ ਨੇ ਪੁੱਛਿਆ ਤਾਂ ਗੁਲ ਖਾਨ ਨੇ ਸਾਰਾ ਪ੍ਰਸੰਗ ਜੋ ਦੱਸੇ ਪਾਤਸ਼ਾਹ ਜੀ ਨੇ ਦੱਸਿਆ ਸੀ ਉਹ ਕਹਿਣ ਲੱਗਾ। ਆਪਣਾ ਜਿਹੜਾ ਮੰਤਵ ਸੀ ਉਹ ਗੁਰੂ ਸਾਹਿਬ ਜੀ ਨੇ ਜੋ ਦੱਸਿਆ ਉਹ ਕਹਿ ਕੇ ਸੁਣਾਇਆ ਹੈ। ਮਹਾਰਾਜ ਜੀ ਨੇ ਜੋ ਬਚਨ ਕੀਤੇ ਨਾ, ਮਾਤਾ ਕਹਿੰਦੇ ਧਿਆਨ ਨਾਲ ਸੁਣ, ਪਹਿਲੇ ਤਾਂ ਅਸੀਂ ਪਠਾਨ ਆ ਤੇ ਬੜੇ ਗੁੱਸੈਲ ਆ, ਛੇਤੀ ਸਾਡੇ ਤੇ ਗੁੱਸਾ ਚੜ ਜਾਂਦਾ ਹੈ ਤੇ ਗੁਰੂ ਸਾਹਿਬ ਜੀ ਸਾਡੇ ਤੇ ਹੁਣ ਪਿਛਲੀਆਂ ਗੱਲਾਂ ਜਿਹੜੀਆਂ ਨੇ ਉਹ ਦੱਸ ਕੇ ਸਾਨੂੰ ਗੁੱਸੇ ਵਿੱਚ ਲਿਆਉਣ ਦਾ ਯਤਨ ਕਰ ਰਹੇ ਨੇ, ਜਿਹੜੀਆਂ ਗੱਲਾਂ ਪਹਿਲੇ ਬੀਤ ਚੁੱਕੀਆਂ ਨੇ ਦਾਦੇ ਦੀਆਂ ਉਹ ਗੱਲਾਂ ਸੁਣਾ ਰਹੇ ਹਨ। ਮਾਣੋ ਮਹਾਰਾਜ ਜੀ ਨੇ ਬੈਣ ਬਾਣ ਆਪਣੇ ਬਚਨਾਂ ਦੇ ਬਾਣ ਨਾਲ ਬੀਧਣ ਮੇਰੇ ਮਨ ਵਿੱਚ ਛੇਕ ਕਰ ਦਿੱਤਾ, ਬਚਨ ਰੂਪੀ ਬਾਣ ਚਲਾ ਕਰਕੇ ਮੇਰੇ ਮਨ ਵਿੱਚ ਜਿਹੜਾ ਹੈ ਇਹ ਵਿਚਾਰ ਇਹ ਚਿੰਤਾ ਮਹਾਰਾਜ ਜੀ ਨੇ ਦੇ ਦਿੱਤੀ ਹੈ। ਕਲੀਜੇ ਵਿੱਚ ਛੇਕ ਹੋ ਗਿਆ, ਘਾਵ ਹੋ ਗਿਆ ਹੈ, ਆਪਣੇ ਬਚਨਾਂ ਦਾ ਬਾਣ ਮਹਾਰਾਜ ਜੀ ਨੇ ਐਸਾ ਛੱਡਿਆ, ਮੇਰੇ ਮਨ ਵਿੱਚ ਉਹ ਬਚਨ ਜਿਹੜੇ ਨੇ ਨਹੀਂ ਜਾ ਰਹੇ ਹਨ। ਤੇ ਫਿਰ ਵੀ ਮੈਂ ਸੋਚ ਵਿਚਾਰ ਬੜਾ ਕੀਤਾ ਪਰ ਘਾਤ ਨਹੀਂ ਕੀਤਾ, ਗੁਰੂ ਸਾਹਿਬ ਮਹਾਰਾਜ ਜੀ ਤੇ ਵਾਰ ਨਹੀਂ ਕੀਤਾ। ਮਨ ਵਿੱਚ ਤਾਂ ਇੱਛਾ ਹੋਈ ਕਿ ਮੈਂ ਹੁਣੀ ਵਾਰ ਕਰ ਦਵਾਂ, ਪਰ ਫਿਰ ਵੀ ਆਪਣੇ ਮਨ ਨੂੰ ਸੁਚੇਤ ਕੀਤਾ ਹੈ। ਤੇ ਇੰਜ ਕਹਿੰਦੇ ਮਹਾਰਾਜ ਜੀ ਦੇ ਜਿਹੜੇ ਬਚਨ ਸਨ ਬੜੇ ਤਿੱਖੇ ਸਨ।
1: ਘਾਤ ਕਰਤ ਮੈਂ ਸੋਚਤ ਰਹਿਓ,
0: ਤੇ ਮੈਂ ਬੜਾ ਸੋਚ ਵਿਚਾਰ ਕੀਤਾ ਹੈ।
1: ਕਈ ਵਾਰ ਮੋ ਸੋ ਅਸ ਕਹਿਓ,
0: ਤੇ ਪਰ ਗੁਰੂ ਜੀ ਵਾਰ ਵਾਰ ਕਹੀ ਜਾਣ, ਮੈਂ ਤਾਂ ਇੱਕ ਵਾਰੀ ਮਹਾਰਾਜ ਜੀ ਨੇ ਕਿਹਾ ਮੈਂ ਚੁੱਪ ਹੋ ਗਿਆ, ਦੂਜੇ ਵਾਰੀ ਗਿਆ, ਤੀਜੇ ਵਾਰੀ ਜਾਣ ਲੱਗੇ ਫਿਰ ਕਹਿ ਦਿੱਤਾ, ਹੁਣ ਮੈਂ ਕੀ ਕਰਾਂ, ਮੇਰੇ ਮਨ ਵਿੱਚ ਇਹ ਵਿਚਾਰ ਜਿਹੜੇ ਨੇ ਉਹ ਪ੍ਰਪੱਖ ਹੋਣ ਬਹਿ ਗਏ ਹਨ, ਉਹੀ ਮੇਰੇ ਮਨ ਵਿੱਚ ਚਲੀ ਜਾਂਦਾ ਹੈ। ਤਾਂ ਜਦੋਂ ਪਠਾਨ ਨੇ ਐਸੇ ਬਚਨ ਕੀਤੇ ਗੁਲ ਖਾਨ ਨੇ, ਤਾਂ ਉਹਦੀ ਮਾਤਾ ਨੇ ਦੱਸਿਆ ਕਹਿੰਦੇ ਪੁੱਤ ਜੀ ਇੰਜ ਨਹੀਂ ਸੋਚਣਾ ਚਾਹੀਦਾ, ਮਾਤਾ ਨੇ ਉਹਨੂੰ ਵਰਜਿਆ ਹੈ, ਰੋਕਿਆ ਹੈ,
1: ਮਾਰਨ ਮਰਨੇ ਤੇ ਜਿੱਤ ਲੜ ਜਿਓ,
0: ਉਹਨੇ ਉਹਨੂੰ ਰੋਕਿਆ, ਕਿਹਾ ਕਹਿੰਦੇ ਕਦੇ ਵੀ ਆਪਣੇ ਮਨ ਦੇ ਵਿੱਚ ਕਿਸੇ ਨੂੰ ਮਾਰਨ ਦੀ ਇੱਛਾ ਨਹੀਂ ਪ੍ਰਗਟ ਕਰਨੀ ਹੈ, ਗੁਰੂ ਸਾਹਿਬ ਜੀ ਨੂੰ ਤਾਂ ਕਦੇ ਵੀ ਨਹੀਂ ਐਸਾ ਮਨ ਵਿੱਚ ਸੋਚਣਾ ਕਿ ਮੈਂ ਉਹਨਾਂ ਨੂੰ ਮਾਰਾਂਗਾ ਜਾਂ ਉਹਨਾਂ ਦੇ ਨਾਲ ਲੜਾਂਗਾ।
1: ਗੁਰੂ ਕੋ ਕਹਿਣ ਦੇਹੋ ਜਿਮ ਕਹੇ,
0: ਜਿਵੇਂ ਗੁਰੂ ਜੀ ਬਚਨ ਕਹਿ ਰਹੇ ਹਨ, ਗੁਰੂ ਕੋ ਕਹਿਣ, ਗੁਰੂ ਜੀ ਤਾਂ ਵੱਡੇ ਨੇ ਭਾਈ, ਉਹ ਕਹਿੰਦੇ ਨੇ ਦੱਸਦੇ ਨੇ, ਆਪਣਾ ਕੰਮ ਹੈ ਜੋ ਉਹਨਾਂ ਨੇ ਬਚਨ ਕੀਤੇ ਉਹ ਸੱਤ ਬਚਨ ਕਹਿਣਾ, ਪਰ ਗੁਰੂ ਜੀ ਦੇ ਬਚਨ ਜਿਹੜੇ ਨੇ ਤੂੰ ਮਨ ਵਿੱਚ ਨਾ ਲਿਆਉਣੇ ਕਰ, ਇਹ ਤਾਂ ਵੱਡੇ ਨੇ ਸੱਚੇ ਪਾਤਸ਼ਾਹ ਜੀ ਸਾਨੂੰ ਪਾਲਣ ਵਾਲੇ ਹਨ, ਸਾਡਾ ਪੋਖਣ ਕਰਨ ਵਾਲੇ ਹਨ, ਤੇਰੇ ਦਾਦੇ ਨੂੰ ਵੱਡਾ ਇਹਨਾਂ ਨੇ ਕੀਤਾ, ਦੇਖ ਹੁਣ ਤੇ ਤੈਨੂੰ ਵੀ ਇਹਨੇ ਬਖਸ਼ਿਸ਼ਾਂ ਇਨਾਮ ਦੇ ਕੇ ਤੋਰ ਰਹੇ ਨੇ, ਇਹ ਤਾਂ ਜਿਹੜੇ ਨੇ ਇਹ ਪਾਲਣ ਵਾਲੇ ਹਨ। ਤੇ ਇੰਜ ਆਪਣੇ ਮੁਖ ਤੋਂ ਕਦੇ ਗੁੱਸਾ ਨਹੀਂ ਕਰਨਾ ਤੇ ਮਨ ਵਿੱਚ ਗੁੱਸਾ ਨਹੀਂ ਲਿਆਉਣਾ, ਗੁਰੂ ਜੀ ਕਹਿ ਦਿੰਦੇ ਨੇ, ਪਰ ਤੇਰਾ ਕੰਮ ਨਹੀਂ ਹੈ ਕਿ ਤੂੰ ਆਪਣੇ ਮਨ ਵਿੱਚ ਇੰਜ ਗੁੱਸੇ ਨੂੰ ਲਿਆਉਣਾ ਹੈ। ਤੂੰ ਗੁਰੂ ਦੇ ਸੰਗ ਰਹਿ, ਤੈਨੂੰ ਸੁੱਖ ਪ੍ਰਾਪਤ ਹੋਵੇਗਾ, ਤੂੰ ਗੁਰੂ ਦੀ ਗੱਲ ਮੰਨ, ਤੇਰਾ ਭਲਾ ਹੋਵੇਗਾ। ਮਾਤਾ ਨੇ ਸਮਝਾਉਣ ਦਾ ਯਤਨ ਕੀਤਾ, ਸਿਆਣੇ ਸਾਧ ਸੰਗਤ ਜੀ ਉਹ ਬੜਾ ਸਮਝਾਉਂਦੇ ਨੇ, ਪਰ ਮਨ ਜਿਹੜਾ ਹੈ ਨਾ, ਮਨ ਵੀ ਐਸਾ, ਮਨ ਵਿੱਚ ਇੱਕ ਵਾਰੀ ਜਿਹੜੇ ਵਿਚਾਰ ਆ ਗਏ, ਹੁਣ ਮਨ ਉੱਧਰ ਹੀ ਵਾਰ ਵਾਰ ਦੌੜਦਾ, ਉੱਥੇ ਹੀ ਭੱਜੀ ਜਾਂਦਾ ਹੈ। ਮਾਤਾ ਨੇ ਬੜਾ ਸਮਝਾਉਣ ਦਾ ਯਤਨ ਕੀਤਾ ਕਿ ਗੁਰੂ ਦੇ ਸੰਗ ਰਹਿ, ਗੁਰੂ ਦੇ ਬਚਨ ਮੰਨ, ਤੇਰਾ ਭਲਾ ਹੋਵੇਗਾ। ਅੱਗੇ ਗੁਲ ਖਾਨ ਪਠਾਨ ਜਿਹੜਾ ਹੈ ਉਹ ਇੰਜ ਵਿਚਾਰ ਕਰੀ ਜਾ ਰਿਹਾ ਹੈ, ਅਜੇ ਤਾਂ ਤੂੰ ਜਿਹੜਾ ਹੈ ਤਰੁਣ ਵੀ ਨਹੀਂ ਹੋਇਆ, ਤੇਰੀ ਆਯੂ ਬੜੀ ਥੋੜੀ ਹੈ, ਤੂੰ ਅਜੇ ਥੋੜੇ ਉਮਰ ਵਾਲਾ ਹੈ, ਨਾ ਤਾਂ ਤੂੰ ਅਜੇ ਤੱਕ ਵੱਡਾ ਹੋਇਆ ਹੈ,
1: ਜੀਵਨ ਆਪਣੋ ਹਿਤ ਲਾਇਓ,
0: ਕਾਤੋ ਭਾਈ ਆਪਣੇ ਜੀਵਨ ਦਾ ਤੂੰ ਨਾਸ਼ ਕਰਨਾ ਚਾਹ ਰਿਹਾ, ਜੇ ਤੂੰ ਇੰਜ ਸੋਚੇਗਾ ਕਿ ਮੈਂ ਗੁਰੂ ਸਾਹਿਬ ਜੀ ਤੇ ਵਾਰ ਕਰਾਂ ਤਾਂ ਤੂੰ ਵੀ ਥੋੜੀ ਨਾ ਬਚੇਗਾ। ਮਾਤਾ ਨੇ ਉਹਨੂੰ ਸਮਝਾਇਆ ਹੈ, ਕਾਤੋ ਆਪਣਾ ਜੀਵਨ ਗਵਾਉਣਾ ਚਾਹ ਰਿਹਾ ਹੈ,
1: ਜੋ ਸ੍ਰੀ ਗੁਰ ਕੇ ਤੀਰ ਬਿਗਾਰ,
0: ਜਿਹੜਾ ਵੀ ਗੁਰੂ ਸਾਹਿਬ ਮਹਾਰਾਜ ਜੀ ਦੇ ਲਾਗੇ ਆਉਂਦਾ ਹੈ ਨਾ, ਸਿੰਘਾਂ ਨੂੰ ਪਤਾ ਹੁੰਦਾ ਸਾਰੀ ਗੱਲ ਬਾਰੇ। ਜੇ ਕਰਕੇ ਤੂੰ ਕੁਛ ਵਿਗਾੜਨ ਦੀ ਕੋਸ਼ਿਸ਼ ਕਰੇਗਾ, ਜੇ ਕਰਕੇ ਤੀਰ ਆਦਿ ਕਿਸੇ ਨਾਲ ਵਾਰ ਕਰੇਗਾ ਤਾਂ
1: ਸਿੰਘ ਅਨੇਕ ਤੁਰਤ ਹੀ ਮਾਰਾ,
0: ਜਿੰਨੇ ਵੀ ਸਿੰਘ ਨੇ ਤੈਨੂੰ ਛੇਤੀ ਹੀ ਉਹ ਵੀ ਮਾਰ ਦੇਣਗੇ, ਤੂੰ ਵੀ ਜਿਉਂਦਾ ਨਹੀਂ ਬਚੇਗਾ। ਜੇ ਤੂੰ ਗੁਰੂ ਸਾਹਿਬ ਜੀ ਬਾਰੇ ਸੋਚੇਗਾ ਕਿ ਮੈਂ ਉਹਨਾਂ ਕੋਲ ਜਾਵਾਂ, ਉਹਨਾਂ ਤੇ ਵਾਰ ਕਰਾ, ਫਿਰ ਸਿੰਘ ਛੇਤੀ ਹੀ ਆ ਕਰਕੇ ਤੈਨੂੰ

0: ਕਿਰਤ ਭਇਓ।
1: ਗੁਰੂ ਸਾਹਿਬ ਜੀ ਕੋਲ ਆ ਗਿਆ ਜੀ ਤੇ ਆ ਕਰਕੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸਲਾਮ ਕੀਤੀ, ਮੱਥਾ ਟੇਕਿਆ ਹੈ।
0: ਭਾਵੇਂ ਪ੍ਰੇਰਿਓ ਦਰਸ਼ਨ ਕੀਨਾ,
1: ਤੇ ਮਨ ਵਿੱਚ ਤਾਂ ਭਾਵੇਂ ਹੁਣ ਗੁੱਸਾ ਹੈ ਗੁਲ ਖਾਣ ਦੇ, ਪਰ ਗੁਰੂ ਸਾਹਿਬ ਜੀ ਦੇ ਅੱਗੇ ਆਇਆ ਨਾ ਤਾਂ ਆ ਕਰਕੇ ਮੱਥਾ ਟੇਕਿਆ ਹੈ। ਮਹਾਰਾਜ ਜੀ ਨੇ ਆਦਰ ਦਿੱਤਾ, ਕਹਿੰਦੇ ਆਓ ਜੀ ਆਓ ਬੈਣਾ ਕਰੋ।
0: ਨਿਕਟ ਬਿਠਾ ਸਰਾਹਨ ਲਾਗੇ,
1: ਮਹਾਰਾਜ ਜੀ ਉਹਨੂੰ ਹੁਣ ਫਿਰ ਤੋਂ ਆਪਣੇ ਕੋਲ ਬਿਠਾ ਕਰਕੇ ਉਹਨੂੰ ਸਰਾਹਣ ਲੱਗੇ ਹਨ, ਦੱਸਣ ਲੱਗੇ ਹਨ।
0: ਬੰਸਨਾ ਤਜਰਨ ਭਾਗੇ
1: ਜੀ, ਹਾਂ ਕਹਿੰਦੇ ਜਿਹੜੇ ਖਾਨਦਾਨੀ ਹੁੰਦੇ ਨੇ ਨਾ ਚੰਗੇ ਕੁੱਲ ਵਾਲੇ, ਉਹ ਆਪਣਾ ਬਦਲਾ ਲੈਂਦੇ ਨੇ, ਆਪਣੇ ਬੰਸ਼ ਦੇ ਕਰਮਾਂ ਤੋਂ ਪਿੱਛੇ ਨਹੀਂ ਹਟਦੇ। ਤਜਰਨ ਭਾਗੇ, ਜੇ ਕਰਕੇ ਰਣ ਛੱਡ ਕੇ ਜੋ ਚਲਾ ਜਾਂਦਾ ਹੈ ਨਾ, ਰਣ ਭੂਮੀ ਤੋਂ ਕੋਈ ਯੋਧਾ ਉਹ ਰਣ ਛੱਡ ਕੇ ਭੱਜ ਜਾਂਦਾ ਹੈ ਤਾਂ ਉਹਦੇ ਕੁੱਲ ਤੇ ਦਾਗ ਲੱਗਦਾ ਹੈ, ਤੇ ਜਿਹੜਾ ਆਪਣੇ ਵੈਰੀਆਂ ਦਾ ਆਪਣੇ ਵੱਡਿਆਂ ਦਾ ਬਦਲਾ ਨਹੀਂ ਲੈਂਦਾ ਉਹਦੇ ਤੇ ਵੀ ਦਾਗ ਲੱਗਦਾ ਹੈ।
0: ਲੜਦੇ ਕਰ ਹੈ ਪ੍ਰਾਣ ਪਿਆਰੇ,
1: ਜਿਹੜੇ ਸੂਰਮੇ ਨੇ ਉਹ ਲੜਦੇ ਨੇ ਪਿੜਦੇ ਨੇ, ਉਹਨਾਂ ਨੂੰ ਪ੍ਰਾਣ ਨਹੀਂ ਪਿਆਰੇ ਹੋਇਆ ਕਰਦੇ, ਉਹ ਲੜਨ ਲਈ ਤਿਆਰ ਹੁੰਦੇ ਹਨ।
0: ਬਾਕਨ ਕੋ ਨਹੀਂ ਸਹਾਰਾ,
1: ਤੇ ਕੱਟ ਬਾਚਨ ਕਹਿੰਦੇ ਜਿਹੜੇ ਬਚਨ ਨੇ ਨਾ ਉਹਨਾਂ ਨੂੰ ਨਹੀਂ ਸਹਾਰਦੇ, ਕੋਈ ਉਹਨਾਂ ਨੂੰ ਕੌੜੇ ਬੋਲ ਬੋਲੇ ਤਾਂ ਸੂਰਮੇ ਜਿਹੜੇ ਆਉਂਦੇ ਉਹਨਾਂ ਦੇ ਵੀ ਬੋਲ ਨਹੀਂ ਸਹਾਰਦੇ ਹਨ। ਜੇ ਕਰਕੇ ਸਮਾਂ ਬੰਨ ਕਰਕੇ ਆਇਆ ਹੋਇਆ ਹੈ, ਐਸਾ ਸਮਾਂ ਹੁਣ ਜਿਹੜਾ ਹੈ ਆਇਆ ਹੈ, ਤੇਰੇ ਕੋਲ ਸ਼ਸਤਰ ਵੀ ਨੇ ਤੇ ਤੇਰਾ ਵੈਰੀ ਵੀ ਜੇ ਕੋਲ ਹੈ ਤਾਂ ਉਹ ਵੈਰੀਆਂ ਨੂੰ ਮਾਰ ਦਿੰਦੇ ਨੇ, ਉਹ ਛੱਡ ਦੇਣੀ ਵੈਰੀਆਂ ਨੂੰ। ਜੇ ਕਰਕੇ ਸਮਾਂ ਹੁਣ ਬਣ ਕਰਕੇ ਆਇਆ ਹੈ ਤਾਂ ਤੇਰੇ ਕੋਲ ਸ਼ਸਤਰ ਵੀ ਨੇ ਤਾਂ ਵੈਰੀ ਨੂੰ ਮਾਰਨਾ ਕਰ। ਇੰਜ ਕਈ ਗੱਲਾਂ ਕਹਿ ਕੇ ਮਹਾਰਾਜ ਜੀ ਨੇ ਫਿਰ ਤੋਂ ਉਸ ਗੁਲਖਾਨ ਪਠਾਨ ਨੂੰ ਨਾ ਉਹੀ ਵਿਚਾਰ ਦੇ ਵਿੱਚ ਪਾ ਦਿੱਤਾ, ਮਨ ਨੂੰ ਬਿਰਮਾਇਆ ਹੈ, ਮਨ ਵਿੱਚ ਉਹੀ ਬਚਨ ਉਹਦੇ ਵਾਰ ਵਾਰ ਆ ਰਹੇ ਸਨ, ਤੇ ਮਾਨੋ ਮਹਾਰਾਜ ਜੀ ਨੇ ਅੱਗੇ ਉਹ ਕਹਿ ਕੇ ਔਰ ਉਹਦੇ ਜਿਹੜੇ ਬਚਨ ਮਨ ਵਿੱਚ ਚੱਲ ਰਹੇ ਸਨ ਉਹਦੇ ਵਿੱਚ ਘਿਓ ਪਾਉਣ ਦਾ ਕੰਮ ਕੀਤਾ, ਤੇ ਔਰ ਉਹਦੇ ਮਨ ਵਿੱਚ ਗੁੱਸੇ ਦੀ ਜਿਹੜੀ ਅੱਗ ਹੈ ਉਹ ਹੁਣ ਜਿਹੜੀ ਹੈ ਜਗ ਪਈ ਹੈ।
0: ਉੱਚਾ ਪਰ ਕੋ ਦਈ ਵਿਛਾਏ,
1: ਤੇ ਹੁਣ ਤੀਜੇ ਦਿਨ ਵੀ ਹੁਣ ਚੌਪੜ ਖੇਡ ਫਿਰ ਤੋਂ ਵਿਛਾਇਆ ਗਿਆ ਹੈ।
0: ਖੇਲਤ ਬਾਜੀ ਨਰਦ ਪ੍ਰਹਾਰਾ,
1: ਤੇ ਬਾਜੀ ਖੇਲ ਰਹੇ ਨੇ ਪਾਸੇ ਸੁੱਟ ਕੇ ਨਰਦ ਲੈ ਕੇ ਅੱਗੇ ਤੋਰ ਰਹੇ ਹਨ।
0: ਬਾਕਨ ਤੇ ਦਰਕ ਉਚਾਰਾ,
1: ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਤਵੇਂ ਬਚਨ ਕਰੀ ਜਾ ਰਹੇ ਨੇ, ਕੱਟ ਬਚਨ ਵਾਰ ਵਾਰ ਉਹਨੂੰ ਮਹਾਰਾਜ ਜੀ ਉਹੀ ਬਚਨ ਚੇਤੇ ਕਰਵਾ ਰਹੇ ਹਨ।
0: ਪਿਤਾ ਪਿਤਾ ਮੇਲੇ ਨਾ ਬਦਲਾ,
1: ਕਹਿੰਦੇ ਤੂੰ ਕਿਸੇ ਕੰਮ ਦਾ ਹੀ ਨਹੀਂ, ਆਪਣੇ ਪਿਤਾ ਪਿਤਾਮਾ ਦਾ ਜੇ ਬਦਲਾ ਨਹੀਂ ਲੈ ਸਕਦਾ ਤਾਂ ਦੱਸ ਭਾਈ ਕਾਹਦੇ ਕੰਮ ਦਾ ਤੂੰ ਹੈ। ਕਹਿੰਦੇ ਤੇਰਾ ਦਿਲ ਕਾਇਰ ਬਣਿਆ ਹੋਇਆ ਹੈ, ਤੂੰ ਕਾਇਰ ਹੈ, ਤੇਰੇ ਮਨ ਵਿੱਚ ਦਲੇਰੀ ਨਹੀਂ ਹੈ।
0: ਡਰੇ ਮਰਨ ਤੇ ਲਾਨਤ ਥੀਂਦੀ,
1: ਤੇ ਤੂੰ ਡਰਦਾ ਮਰਨ ਤੋਂ ਲੜਨ ਤੋਂ, ਤੇਰੇ ਮਨ ਵਿੱਚ ਡਰ ਹੈ, ਡਰਪੋਕ ਜਾ ਬਣਿਆ ਹੋਇਆ ਹੈ।
0: ਜਨਮਿਓ ਜਨਨੀ ਤੇ ਗੀਦੀ,
1: ਤੇਰੀ ਜਿਹੜੀ ਮਾਂ ਤੈਨੂੰ ਜਨਮ ਦਿੱਤਾ ਤੇ ਉਹਨੇ ਤਾਂ ਸੋਚਿਆ ਹੋਣਾ ਕਿ ਕੋਈ ਸੂਰਮਾ ਆਇਆ, ਕਹਿੰਦੇ ਤੂੰ ਆਪਣੇ ਮਾਂ ਦਾ ਜਨਮ ਵੀ ਸਫਲ ਨਹੀਂ ਕੀਤਾ ਹੈ।
0: ਨਹੀਂ ਸੂਰਮੇ ਕੋ ਸੁਤ ਸੋਈ,
1: ਤੂੰ ਕੋਈ ਸੂਰਮੇ ਦਾ ਕੋਈ ਪੁੱਤਰ ਨਹੀਂ, ਤੇਰਾ ਪਿਓ ਵੀ ਸੂਰਮਾ ਨਹੀਂ, ਤੇਰੇ ਮਨ ਵਿੱਚ ਦਲੇਰੀ ਨਹੀਂ, ਤਾਂ ਕਾਹਦਾ ਪਾਈ ਤੂੰ ਸੂਰਮਾ ਹੈ, ਕਾਹਦਾ ਤੂੰ ਸੂਰਮੇ ਦਾ ਪੁੱਤਰ ਹੈ।
0: ਦਿਲ ਗੀਦੀ ਤੇ ਪਰਖਣ ਹੋਈ,
1: ਤੇ ਦਿਲ ਤੇਰਾ ਜਿਹੜਾ ਹੈ ਗੀਦੀ ਕਹਿੰਦੇ ਕਾਇਰਤਾ ਦੇ ਵਿੱਚ ਪਿਆ ਹੋਇਆ, ਪਰਖਣ ਹੋਈ, ਕਦੇ ਤੂੰ ਆਪਣੇ ਆਪ ਨੂੰ ਪਰਖਿਆ ਹੀ ਨਹੀਂ, ਮਨ ਵਿੱਚ ਜਿਹੜੀ ਹੈ ਕਾਇਰਤਾ ਨੂੰ ਵਸਾਉਣਾ ਕੀਤਾ ਹੈ।
0: ਕਰਹਿ ਪ੍ਰਾਨ ਪ੍ਰੇ ਮਾਰਨ ਮਰਾ,
1: ਜਿਹੜੇ ਆਪਣੇ ਪ੍ਰਾਣਾਂ ਨੂੰ ਪਿਆਰ ਕਰਦੇ ਨੇ ਨਾ ਉਹ ਆਪਣੇ ਫਿਰ ਵੱਡੇ ਵਡੇਰਿਆਂ ਦਾ ਬਦਲਾ ਵੀ ਲੈ ਕੇ ਵੈਰਿਆਂ ਨੂੰ ਮਾਰਦੇ ਨੇ, ਜਿਨ੍ਹਾਂ ਨੂੰ ਆਪਣੇ ਪ੍ਰਾਣ ਪਿਆਰੇ ਹੁੰਦੇ ਉਹ ਕੁਛ ਨਹੀਂ ਕਰਦੇ, ਜਿਹੜੇ ਦਲੇਰ ਹੁੰਦੇ ਨੇ ਉਹ ਪਿੜਦੇ ਹਨ। ਕਹਿੰਦੇ ਕੱਲੇ ਸ਼ਸਤਰ ਇੰਜ ਹੀ ਧਾਰਨ ਕਰ ਲਿਆ ਪਰ ਤੇਰਾ ਜਨਮ ਕਿਸੇ ਦੇ ਕੰਮ ਦਾ ਨਹੀਂ ਬਣਿਆ। ਇੰਜ ਮਹਾਰਾਜ ਜੀ ਨੇ ਬਹੁਤ ਸਾਧ ਸੰਗਤ ਜੀ ਉਹਨੂੰ ਟੋਕਿਆ, ਬੇਅੰਤ ਹੀ ਐਸੇ ਬਚਨ ਆਖੇ ਹਨ।
0: ਮਿਸ਼ਰਤ ਬਹੁ ਜਿਮ ਗੁਣ ਗਜ ਖਾਨੀ,
1: ਤੇ ਇੰਜ ਬਹੁਤੀ ਉਹਨੂੰ ਮਹਾਰਾਜ ਜੀ ਨੇ ਛੇੜਿਆ, ਵਾਰ ਵਾਰ ਬਚਨ ਕੀਤੇ, ਤਾਂ ਉਹਦੇ ਮਨ ਵਿੱਚ ਫਿਰ ਉਹ ਜਿਹੜੀ ਗੁੱਸੇ ਦੀ ਭਾਵਨਾ ਪ੍ਰਬਲ ਹੋਈ ਹੈ।
0: ਮਿਸ਼ਰਤ ਬਹੁ ਜਿਮ ਗਜ ਖੂਨੀ,
1: ਮਹਾਰਾਜ ਜੀ ਇੰਜ ਵਾਰ ਵਾਰ ਉਹਨੂੰ ਛੇੜੀ ਜਾ ਰਹੇ ਨੇ, ਜਿਵੇਂ ਗਜ ਖੂਨੀ ਕੋਈ ਜਿਹੜਾ ਹੈ ਹਾਥੀ ਹੋਵੇ, ਪਹਿਲੇ ਗੁੱਸੇ ਦੇ ਵਿੱਚ ਹੋਵੇ ਤੇ ਉਹਨੂੰ ਔਰ ਕੋਈ ਆ ਕੇ ਸੁੱਲੀ ਜਿਹੜਾ ਹੈ ਮਾਰੇ, ਉਹਦੇ ਤੇ ਬਰਸ਼ਾਂ ਮਾਰੇ, ਇਵੇਂ ਉਹਨੂੰ ਛੇੜੀ ਜਾ ਰਹੇ ਹਨ। ਹੁਣ ਇਹਦਾ ਮਨ ਨਾ ਚੌਣੀ ਕਹਿੰਦੇ ਚੁਗਣਾ ਹੁਣ ਗੁੱਸੇ ਦੇ ਵਿੱਚ ਜਾਗ ਪਿਆ। ਜਿਹੜਾ ਗੁੱਸਾ ਸੀ ਨਾ ਥੋੜਾ ਸੀਗਾ ਪਾਤਸ਼ਾਹ ਜੀ ਦੇ ਬਚਨਾਂ ਦੇ ਕਰਕੇ, ਹੁਣ ਬਹੁਤੀ ਗੁੱਸਾ ਜਿਹੜਾ ਚੜ ਗਿਆ ਹੈ।
0: ਦੋ ਘਟਕਾ ਜਬ ਹੂੰ ਦਿਨ ਰਹਿਓ,
1: ਹੁਣ ਦੋ ਘੜੀਆਂ ਦਿਨ ਦੀਆਂ ਜਦੋਂ ਰਹਿੰਦੀਆਂ ਸੀ, ਤੇ ਹੁਣ ਚੌਪੜ ਦਾ ਖੇਲ ਛੱਡ ਕਰਕੇ ਇਹ ਜਾਣਾ ਕਿਧਰ ਚਾ ਰਿਹਾ ਸੀ।
0: ਗੁਲ ਖਾਨ ਸੁਣ ਸੁਣ ਤੀਰਜ ਛੋਰਾ,
1: ਤੇ ਗੁਲ ਖਾਨ ਵੀ ਉੱਠਿਆ। ਮਹਾਰਾਜ ਜੀ ਨੇ ਵੀ ਚੌਪੜ ਦਾ ਖੇਡ ਜਦੋਂ ਛੱਡਿਆ, ਗੁਲ ਖਾਨ ਵੀ ਉੱਥੋਂ ਉੱਠ ਕਰਕੇ ਕਿੱਥੇ ਜਾਣ ਦਾ ਯਤਨ ਕਰ ਰਿਹਾ ਸੀ, ਤੇ ਹੁਣ ਗੁਲ ਖਾਨ ਦੇ ਮਨ ਵਿੱਚੋਂ ਤੀਰਜ ਖਤਮ ਹੋ ਗਿਆ। ਮਹਾਰਾਜ ਜੀ ਦੇ ਬਚਨ ਸੁਣ ਕਰਕੇ ਤੀਰਜ ਨੂੰ ਛੱਡ ਦਿੱਤਾ ਹੈ। ਆਪਣੇ ਸ਼ਸਤਰ ਤੇ ਇਹਨੇ ਹੱਥ ਪਾਇਆ ਤੇ ਸ਼ਮਸ਼ੇਰ ਤੇ ਹੱਥ ਪਾ ਕਰਕੇ ਗੁਰੂ ਸਾਹਿਬ ਜੀ ਨੂੰ ਮਾਰਨ ਦਾ ਯਤਨ ਕਰਨ ਲੱਗਾ। ਮਨ ਵਿੱਚ ਇਹਦੇ ਭਾਵਨਾ ਆਈ ਕਿ ਮੈਂ ਹੁਣੇ ਗੁਰੂ ਸਾਹਿਬ ਜੀ ਤੇ ਵਾਰ ਕਰ ਦਵਾਂ। ਗੁਰੂ ਜੀ ਚੌਪੜ ਖੇਡ ਕੇ ਉੱਠੇ ਹੀ ਹਨ ਤੇ ਇਹ ਵਾਰ ਕਰਨ ਦੀ ਤਿਆਰੀ ਕਰਨ ਲੱਗਾ।
0: ਜਗ ਤੱਕ ਕਰ ਤਿੰਨ ਖੜਗ ਸੰਭਾਰਿਓ,
1: ਜਿਵੇਂ ਤਿਵੇਂ ਹੱਥ ਵਿੱਚ ਖੜਗ ਫੜ ਕੇ ਇਹਨੇ ਸਾਂਭਿਆ ਹੈ।
0: ਮਾਰਨ ਕੋ ਮਨ ਵਿਉਂਤ ਵਿਚਾਰਿਓ,
1: ਮਨ ਵਿੱਚ ਵਿਉਂਤ ਬਣਾਈ ਹੈ ਕਿ ਗੁਰੂ ਸਾਹਿਬ ਜੀ ਤੇ ਮੈਂ ਹੁਣੀ ਵਾਰ ਕਰਾਂਗਾ, ਇਹਨਾਂ ਨੂੰ ਨਹੀਂ ਛੱਡਾਂਗਾ। ਇਹ ਮੈਨੂੰ ਕਾਇਰ ਕਹਿ ਰਹੇ ਨੇ ਨਾ, ਇਹ ਵਾਰ ਵਾਰ ਦੱਸ ਰਹੇ ਨੇ ਕਿ ਤੂੰ ਆਪਣੇ ਵੱਡਿਆਂ ਦਾ ਬਦਲਾ ਲੈ ਨਹੀਂ ਸਕਦਾ, ਇੰਝ ਬਚਨ ਕਰ ਰਹੇ ਨੇ, ਤੇ ਮੈਂ ਹੁਣ ਇਹਨਾਂ ਨੂੰ ਨਹੀਂ ਛੱਡਾਂਗਾ, ਮੈਂ ਹੁਣ ਬਦਲਾ ਲੈ ਕਰਕੇ ਵਿਖਾਵਾਂਗਾ। ਫਿਰ ਜਦੋਂ ਵਾਰ ਕਰਨ ਦੀ ਇਹਨੇ ਗੱਲ ਸੋਚੀ ਨਾ, ਵੇਖਿਆ ਕਿ ਆਸੇ ਪਾਸੇ ਬੜੇ ਸਿੰਘ ਸਨ, ਤੇ ਸਿੰਘਾਂ ਨੂੰ ਵੇਖ ਕਰਕੇ ਫਿਰ ਸ਼ਾਂਤ ਹੋ ਗਿਆ। ਇਹ ਸਾਰੇ ਸਿੰਘ ਆਸੇ ਪਾਸੇ ਨੇ, ਕਿਧਰੇ ਸਿੰਘਾਂ ਇਹ ਆ ਜਾਣ ਤੇ ਸਾਰੇ ਰਲ ਮਿਲ ਕੇ ਮੇਰੇ ਤੇ ਹਮਲਾ ਕਰਨਗੇ। ਇਸ ਲਈ ਉਸ ਸਮੇਂ ਇਹਨੇ ਜਿਹੜਾ ਹੈ ਮਨ ਵਿੱਚ ਸ਼ਾਂਤ ਨੂੰ ਧਾਰਨ ਕੀਤਾ ਹੈ, ਤੇ ਸੋਚਿਆ ਕਿ ਮੈਂ ਉਦੋਂ ਗੁਰੂ ਸਾਹਿਬ ਜੀ ਤੇ ਹਮਲਾ ਕਰਾਂਗਾ ਜਦੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਇਕਾਂਤ ਦੇ ਵਿੱਚ ਹੋਣਗੇ, ਲਾਗੇ ਕੋਈ ਨਹੀਂ ਹੋਵੇਗਾ, ਸਾਰੇ ਸਿੰਘ ਜਿਹੜੇ ਨੇ ਕਾਰ ਵਿਵਹਾਰ ਦੇ ਵਿੱਚ ਹੋਣਗੇ, ਸੇਵਾ ਦੇ ਵਿੱਚ ਹੋਣਗੇ, ਤੇ ਮਹਾਰਾਜ ਜੀ ਜਦੋਂ ਇਕੱਲੇ ਹੀ ਹੋਣਗੇ ਨਾ, ਉਦੋਂ ਮੈਂ ਸੱਚੇ ਪਾਤਸ਼ਾਹ ਜੀ ਤੇ ਵਾਰ ਕਰਾਂਗਾ। ਸੋ ਸਾਧ ਸੰਗਤ ਜੀ, ਉਹ ਸੰਧਿਆ ਵੇਲੇ ਦਾ ਸਮਾਂ ਆਇਆ ਤੇ ਸੋਧਰ ਰਹਿਰਾਸ ਸਾਹਿਬ ਜੀ ਦਾ ਸਮਾਂ, ਮਹਾਰਾਜ ਜੀ ਨੇ ਸੋਧਰ ਦਾ ਪਾਠ, ਰਹਿਰਾਸ ਸਾਹਿਬ ਜੀ ਦਾ ਪਾਠ ਸਰਵਣ ਕੀਤਾ ਹੈ। ਸਾਰੇ ਮਹਾਰਾਜ ਜੀ ਨੂੰ ਮੱਥਾ ਟੇਕ ਕਰਕੇ ਆਪਣੇ ਆਪਣੇ ਆਸਣਾਂ ਤੇ ਗਏ ਹਨ। ਸਾਰੇ ਆਪਣੇ ਨਿੱਜੀ ਨਿੱਜੀ ਆਸਣਾਂ ਤੇ ਸਿੰਘ ਚੱਲ ਕਰਕੇ ਗਏ ਹਨ।
0: ਪਠਾਨ ਬਿਠਾਵਤ ਪਏ,
1: ਤੇ ਪਠਾਨ ਜਿਹੜਾ ਹੈ ਨਾ ਫਿਰ ਉੱਥੋਂ ਉੱਠ ਕਰਕੇ ਬਿਠਾਵਤ ਪਏ, ਤੇ ਪਠਾਨ ਉਸ ਸਮੇਂ ਆਇਆ ਜਦੋਂ ਉਹਨੇ ਵੇਖਿਆ ਕਿ ਸਾਰੇ ਸੁੱਤੇ ਹੋਏ ਨੇ, ਤੇ ਫਿਰ ਗੁਲ ਖਾਨ ਜਿਹੜਾ ਹੈ ਚੱਲ ਕਰਕੇ ਆਇਆ ਹੈ। ਤੇ ਇੱਥੇ ਅੰਦਰ ਸੱਚੇ ਪਾਤਸ਼ਾਹ ਮਹਾਰਾਜ ਜੀ ਆਪਣੇ ਆਸਣ ਤੇ ਗਏ, ਤੰਬੂ ਦੇ ਵਿੱਚ ਗਏ ਨੇ, ਤਾਂ ਆਪਣੇ ਪ੍ਰਿਯੰਕ ਪਲੰਘੇ ਦੇ ਉੱਤੇ ਪਾਤਸ਼ਾਹ ਜੀ ਵਿਰਾਜਮਾਨ ਹੋਏ ਹਨ। ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨਾ ਇੱਕ ਜਮ ਤਰ, ਇੱਕ ਸ਼ਸਤਰ ਨਾ ਆਪਣੇ ਕੋਲ ਹੀ ਰੱਖਦੇ ਸਨ, ਤੇ ਇੱਥੇ ਦੂਜੇ ਪਾਸੇ ਪਠਾਨ ਨੇ ਵੇਖਿਆ ਰਾਤ ਦਾ ਸਮਾਂ ਹੋਇਆ ਹੈ, ਸਾਰੇ ਹੁਣ ਸੁੱਤੇ ਹੋਏ ਨੇ, ਇਹਨੇ ਵੀ ਆਪਣਾ ਸ਼ਸਤਰ ਫੜ ਕਰਕੇ ਤਿਆਰੀ ਕੀਤੀ ਹੈ ਚੱਲ

ਭਾਵਨਾ ਆਈ ਹੈ ਕਿ ਗੁਰੂ ਜੀ ਨੇ ਮੈਨੂੰ ਇਹ ਜਮਦਾੜ ਦਿੱਤੀ ਹੈ ਨਾ, ਇਹ ਸ਼ਸਤਰ ਦਿੱਤਾ ਹੈ, ਇਸ ਜਮਦਾਰ ਨੂੰ ਮੈਂ ਪਰਖਾਂਗਾ, ਗੁਰੂ ਸਾਹਿਬ ਜੀ ਤੇ ਹੀ ਪਰਖਾਂਗਾ। ਉੱਥੇ ਗੁਰੂ ਸਾਹਿਬ ਜੀ ਆਪਣੇ ਆਸਣ ਤੇ ਗਏ ਤੇ ਇੱਥੇ ਸਾਧ ਸੰਗਤ ਜੀ ਪਠਾਨ ਫਿਰ ਗੁਲ ਖਾਨ ਨੇ ਆਪਣੀ ਤਿਆਰੀ ਕੀਤੀ ਹੈ ਤੇ ਅੱਗੇ ਜਿਵੇਂ ਸਾਧ ਸੰਗਤ ਜੀ ਮਹਾਰਾਜ ਜੀ ਚੋਜ ਵਰਤਾ ਰਹੇ ਨੇ ਉਹ ਵਿਚਾਰ ਆਪ ਜੀ ਆਉਣ ਵਾਲੇ ਦਿਨ ਆਉਣ ਵਾਲੀ ਕਥਾ ਵਿੱਚ ਸਰਵਣ ਕਰਨਾ ਹੈ। ਇੱਥੇ ਹੀ ਸਮੇਂ ਦੀ ਸਮਾਪਤੀ ਹੈ। ਸੋ ਇਹ ਕਣੀ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣਾ, ਸਾਧ ਸੰਗਤ ਗੁਰੂ ਸਾਹਿਬ ਬਖਸ਼ਣ ਯੋਗ ਹੈ ਜੀ, ਬਖਸ਼ ਲੈਣਾ। ਅਖੀਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ।

ਅਜ ਅੰਤਰ ਜਾਮੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਦੇ ਮਹਾਨ ਪਾਵਨ ਪਵਿੱਤਰ ਸਥਾਨ ਤਖ਼ਤ ਸਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਵਿਖੇ ਸੰਧਿਆ ਵੇਲੇ ਗੁਰੂ ਇਤਿਹਾਸ ਦੀ ਕਥਾ ਵਿਚਾਰ ਦੀ ਹਾਜ਼ਰੀ ਭਰਦੇ ਹੋਏ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣਾ ਦਰ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਤੇ ਪ੍ਰਵਾਨ ਕਰਨਾ ਤਿਲ ਫੁੱਲ ਪੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ ਕਾਰਜ ਰਾਸ ਕਰਨੇ ਯਾਤਰਾ ਸਫਲੀ ਕਰਨੀ ਹਰਮਦਾਨ ਫਤਿਹ ਕਰਨਾ ਸੁਖ ਹੋਵੇ ਨਾਮ ਚਿਤਾਵੇ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਦਾ ਭਲਾ ਬੋਲੇ।

ਤ੍ਰਿਵਿਨਰ ਪਾਤਸ਼ਾਹ ਪੂਜਾ ਨੇ ਆਪ ਪਾਵਨ ਪਵਿੱਤਰ ਸਥਾਨ ਦੇ ਕੀਰਤਨ ਦੀ ਹਾਜ਼ਰੀ ਭਰਨੀ ਕੀਰਤਨ ਸਤਿਕਾਰ ਵਜੋਂ ਸੰਗਤਾਂ ਨੂੰ ਬੇਅੰਤ ਮਾਇਆ ਹਾਜ਼ਰ ਹੋਏ ਪਾਤਸ਼ਾਹ ਜੀ ਆਪ ਨਾਮ ਜਾਣੀ ਜਾਣ ਸਤਿਗੁਰੂ ਜੀ ਸਭਨਾਂ ਦੀਆਂ ਮਨੋਕਾਮਨਾ ਭਾਵਨਾ ਹਰਦਮ ਮੈਦਾਨ ਯਾਤਰਾ ਸਫਲ ਸਿੱਖੋ ਸ਼ਬਦ ਪਿਆਰੇ ਹੋਏ।

ਸਾਹਿਬ ਸ਼੍ਰੀ ਅਕਾਲ ਪੁਰਖ ਦੀ ਕਾ ਖਾਲਸਾਰੀ ਸਾਵੇ ਬੁਲਾਰੇ ਬੋਲੋ।

0: ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿਆ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦ ਵਿਣ ਸਿੱਧੀ ਕਨੈ ਨ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦਹੇ ਤਸੈ ਕਿਆ ਚਾਰਾ ਨਾਨਕ ਸੱਚ ਸਵਾਰਨ ਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੈ ਭੂਖ ਉਤ ਭੁੱਖੈ ਖਾਏ ਚਲੀਐ ਦੂਖ।

ਦਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਧਰਗ ਜੀਵੈ ਧਰਗ ਜੀਵਾਸ ਜਿਨ ਹਰ ਜਿਨ ਸਤਿਗੁਰ ਸੰਗਤ ਪਾਈ ਤਿਨ ਧਰਮ ਮਸਤਕ ਲਖਿਆ ਲਖਾਸ ਧਨ ਧਨ ਸਤ ਸੰਗਤ

ਕਰਿਆ। ਊੜੇ ਊੜ ਆਵੈ ਸੈਕੋ ਸਤ ਸੁਪਾਛੈ ਬਛਰੇ ਛਰਿਆ। ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ।

ਓ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਅਗਮਾ ਅਗਮ ਅਪਾਰਾ। ਸਭ ਧਿਆਵਹੇ ਸਭ ਧਿਆਵਹਿ ਤੁਦ ਜੀ ਹਰ ਸੱਚੇ ਸਿਰਜਨਹਾਰਾ। ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ। ਹਰ ਧਿਆਵੋ ਸੰਤੋ ਜੀ ਸਭ ਦੁੱਖ ਵਿਸਾਰਨਹਾਰਾ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਦ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵਹਿ ਤੁਦ ਜੀ ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਤੁਦ ਜੀ ਸੇ ਜਿਨ ਜੁਗ ਮੈਂ ਸੁਖ ਵਾਸੀ। ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਨ ਤੁਦ ਜੀ ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰੈ ਹਰ ਪੂਜਾ ਜੀ ਤਬ ਤਾਪਹਿ ਜਪਹਿ ਬੇਨਤਾ। ਤੇਰੇ ਅਨੇਕ ਪੜੈ ਬਹੁ ਸਿਮ੍ਰਿਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ। ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੇ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਦ ਜੇ ਵਡਿਅਵਰ ਨਾ ਕੋਈ। ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਹਿ ਚਲ ਕਰਤਾ ਸੋਈ। ਤੁਦ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰੈ ਸੋਈ। ਤੁਦ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਦ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿਕਾ ਜਾਣੋਈ। ਆਸਾ ਮਹੱਲਾ ਚੌਥਾ, ਤੂੰ ਕਰਤ

ਸਭ ਤੇਰੀ ਤੂੰ ਸਭਨੀ ਧਿਆਇਆ, ਜਿਸਨੂੰ ਕਿਰਪਾ ਕਰੈ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਧਾ ਮਨਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਉ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ, ਸਭ ਹੋਏ ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ, ਤਿਤ ਸਰਵਰੜੈ ਭੈਲੇ ਨਿਵਾਸਾ। ਪਾਣੀ ਪਾਵਕ ਤਿਨ ਹੈ ਕੀਆ, ਪੰਕ ਜੋ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤਹਿ ਡੂਬੀ ਅਲੇ, ਮਨ ਏਕ ਨਚੇਤਸ ਮੂੜ। ਮਨਾ ਹਰਿ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਚੌਪਈ ਬਹਰ ਅਸਰ ਕਾ ਕਾਟ ਸਮਾਥਾ ਸ਼੍ਰੀ ਅਸਕੇਤ ਜਗਤ ਕੇ ਨਾਥਾ ਦੁੱਤੇ ਬਾਨ ਸੌ ਦਵਰ ਕਰ ਕਾਠ ਦਇਓ ਅਸਧੁਜ ਨਰ ਨਾਹਰ ਪੁਨਰਾ ਛਸਕਾ ਕਾਟਾ ਸੀਸਾ ਸ਼੍ਰੀ ਅਸਕੇਤ ਜਗਤ ਕੇ ਈਸਾ ਪੋਪਨ ਬ੍ਰਿਸ਼ਟ ਜਗੰਤੇ ਭਈ ਸਭੈਨ ਆਨ ਵਧਾਈ ਦਈ ਧਨ ਧਨ ਲੋਗਨ ਕੇ ਰਾਜਾ ਦੁਸ਼ਟਨ ਦਾਹ ਗਰੀਬ ਨਵਾਜਾ ਅਖਲ ਭਵਨ ਕੇ ਸਿਰਜਨ ਹਾਰੇ ਦਾਸ ਜਾਨ ਮੁਹਿਲਿਹੁ ਉਬਾਰੇ ਕਬਿ ਉਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਉ ਚਰਨਨ ਮਨ ਰਹੇ ਹਮਾਰਾ ਅਪਨਾ ਜਾਨ ਕਰੋ ਪ੍ਰਤਪਾਰਾ ਹਮਰੇ ਦੁਸ਼ਟ ਸਭ ਹੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ ਸੁਖੀ ਬਸੈ ਮੋਰੋ ਪਰਿਵਾਰ ਸੇਵਕ ਸਿੱਖ ਸਭ ਹੈ ਕਰਤਾਰਾ ਮੋਰ ਅੱਛਾ ਨਿਜ ਕਰ ਦੈ ਕਰੀਏ ਸਭ ਪੈਰਨ ਕਉ ਆਜ ਸੰਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਛਾੜ ਕੋਈ ਅਵਰ ਨਾ ਧਿਆਉ ਜੋ ਵਰ ਚਾਉ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਨ ਚੁਨ ਸਤਰ ਹਮਾਰੇ ਮਾਰੀ ਹੈ ਆਪ ਹਾਥ ਦੈ ਮੁਝੇ ਉਬਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ ਪੂਜੋ ਸਦਾ ਹਮਾਰੇ ਪੱਛਾ ਸ਼੍ਰੀ ਅਸਦੁਜੋਂ ਕਰੀਅਹੋ ਰੱਛਾ ਰਾਖ ਲਿਹੋ ਮੋਹ ਰਾਖਨ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮਹੋ ਪੁਰੀ ਚਤਰ ਦਸ ਕੰਤਾ ਕਾਲ ਪਾਏ ਬ੍ਰਹਮਾ ਪਪ ਧਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰ ਬਿਸ਼ਨ ਪ੍ਰਗਾਸਾ ਸਕਲ ਕਾਲ ਕਾ ਕੀਆ ਤਮਾਸਾ।

ਤਨਕ ਮਹਿ ਹਰ ਹਾਂ। ਰਿਧ ਸਿੱਧ ਘਰ ਮੂੰ ਸਭ ਹੋਈ, ਦੁਸ਼ਟ ਛਾ ਛੁਐ ਸਕੈ ਨ ਕੋਈ। ਏਕ ਬਾਰ ਜਿੰਤ ਮੈਂ ਸੰਭਾਰਾ, ਕਾਲ ਫਾਂਸ ਤੇ ਤਾਹੇ ਉਬਾਰਾ। ਜਿੰਨਰ ਨਾਮ ਤਿਹਾਰੂ ਕਹਾ, ਦਾਰਦ ਦੁਸ਼ਟ ਦੋਖ ਤੇ ਰਹਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੈ ਲਿਹੋ ਉਬਾਰੀ। ਸਰਬ ਠੌਰ ਮੋਹ ਹੋ ਸਹਾਈ, ਦੁਸ਼ਟ ਦੋਖ ਤੇ ਲਿਹੋ ਬਚਾਈ। ਕਿਰਪਾ ਕਰੀ ਹਮ ਪਰ ਜਗ ਮਾਤਾ, ਗ੍ਰੰਥ ਘਰਾ ਪੂਰਨ ਸੁਬਰਾਤਾ। ਕਿਲਬਿਕ ਸਕਲ ਦੇਹ ਕੋ ਹਰਤਾ, ਦੁਸ਼ਟ ਦੋਖੀਅਨ ਕੋ ਛੈ ਕਰਤਾ। ਸ਼੍ਰੀ ਅਲਦੁਜਾ ਭਏ ਦਿਆਲਾ, ਪੂਰਨ ਕਰਾ ਗ੍ਰੰਥ ਤਤਕਾਲਾ। ਮਨ ਬਾਂਸ਼ਦ ਫਲ ਪਾਵੇ, ਸੋਈ ਦੁਖ ਨਾ ਤਸੈ ਪਿਆਪਤ ਕੋਈ। ਅੜਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬ ਬਾਚ ਦੋਹਰਾ, ਜੋ ਨਿਜ ਬ੍ਰਹਮੋ ਸੋ ਕਹਾ, ਸੋ ਕਹਿ ਹਉ ਜਗ ਮਾਹੇ, ਜੋ ਤਹਿ ਪ੍ਰਭ ਕੋ ਧਿਆਈ ਹੈ, ਅੰਤ ਸੁਰਗ ਕੋ ਜਾਹਿ ਦੋਹਰਾ। ਹਰ ਹਰ ਜਿੰਦੂ ਏਕ ਹੈ, ਬਿਵਿਚਾਰ ਕਿਛ ਨਾਹੇ, ਜਲ ਤੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹਿ ਦੋਹਰਾ। ਜਬ ਆਇਸ ਪ੍ਰਭ ਕੋ ਭਇਓ, ਜਨਮ ਧਰਾ ਜਗ ਆਏ। ਅਬ ਮੈਂ ਕਥਾ ਸੰਖੇਪ ਤੇ ਸਭ ਹੂੰ ਕਹਿਤ ਸੁਨਾਇ, ਕਬ ਬਾਚ ਦੋਹਰਾ ਠਾਡ ਭਇਓ ਮੈਂ ਜੋਰ ਕਰ, ਬਚਨ ਕਹਾ ਸੁਰ ਨਿਹਾਇ, ਪੰਥ ਚਲੈ ਤਬ ਜਗਤ ਮੈਂ, ਜਬ ਤੁਮ ਕਰੋ ਸੁਹਾਇ ਦੋਹਰਾ। ਜੇ ਜੇ ਤੁਮਰੇ ਧਿਆਨ ਕੋ ਨਿਤੜ ਧਿਆ ਹੈ ਸੰਤ, ਅੰਤ ਲੈਂਗੇ ਮੁਕਤ ਫਲ ਪਾਵਹਿੰਗੇ ਭਗਵੰਤ ਦੋਹਰਾ। ਤਿੰਨ ਬੇਦੀਨ ਕੀ ਕੁਲ ਬਿਖੈ, ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ, ਜਹ ਤਹ ਭਏ ਸਹਾਇ ਦੋਹਰਾ। ਠੀਕਰ ਫੋਰ ਦਲੀਸ ਸਿਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਵਈਆ ਛਤਰੀ।

ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਭੇਦ ਸਭੈ ਬਾਹੁ ਭੇਦ ਕਹੈ ਹਮ ਏਕ ਨ ਜਾਣਿਓ। ਸ਼੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹੋ ਸਭ ਤੋਹੇ।

ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾਂ ਸਮਰਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੀ ਸਾਹਿਬਾ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਨ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋਂ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹ ਨਾਨਕ ਤਹਿ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ

ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੁੰਦਾਵਣੀ ਮਹੱਲਾ ਪੰਜਵਾਂ। ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਈ ਨਾਹੇ ਉਥੈ ਤੇਰੇ ਰੱਖ ਅਗਨੀ ਉਧਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰੇ ਛੱਡ ਜਾਹੇ ਭਉ ਜਲ ਬਖਮ ਅਸਗਾਹੁ ਗੁਰ ਸ਼ਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਇ ਨ ਜਾਏ ਜੇ ਆਵੇ ਤੁਧ ਆਏ ਸਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰੱਤਿਆ ਦਰਗਹਿ ਪਾਈਐ ਠਾਉ ਕਹੁ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ ਜਗ ਮਹਿ ਉੱਤਮ ਕਾਢੀਐ ਵਿਰਲੇ ਕੇ ਮਹੱਲਾ ਪੰਜਵਾਂ ਰੱਖੇ ਰੱਖਣ ਹਾਰ।

जिस सिमरत सुख होए सगले दुख जाहे।

ਸ਼੍ਰੀ ਵਾਹਿਗੁਰੂ ਜੀ ਅਰਦਾਸ, ਸਿੱਖ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤੀ ਜੀ ਸਹਾਇ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ।

ਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰੇ ਚਾਲੀ ਮੁਕਤੇ ਸਰਬਤ ਸ਼ਹੀਦੋ ਮਰੀਦੋ।

ਖਲੇ ਕੀਚੇ ਅਰਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬ ਸਮੂਹਾਲ ਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ। ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ, ਬਿਰਧ ਕੀ ਪੈਜ ਰਹੇ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ। ਖਾਲਸੇ ਜੀ ਕਾ ਮਨ ਨੀਵਾ, ਮਤ ਉੱਚੀ ਮਤ ਪਤਕਾ ਰਾਖਾ, ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ, ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਤੇਖ ਫਤਿਹ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ, ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਖਾਲਸੇ ਜੀ ਕੋ ਨਾਮ ਦਾਨ, ਸਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰਿਛਾ ਦਾਨ। ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮਿਲੇ ਬੋਲੋ ਜੀ। ਸ਼੍ਰੀ ਅਕਾਲ ਤਖਤ ਸਾਹਿਬ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੇ ਜੀ, ਖਡੂਰ ਜੀ, ਗੁਰੂ ਕੀ ਬਾਉਲੀ, ਸ੍ਰੀ ਗੋਇੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੇ ਜੀ, ਤਖਤ ਕੇਸਗੜ੍ਹ ਸਾਹਿਬ, ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮਾ ਸਾਹਿਬ ਜੀ, ਧਮਤਾਨ ਜੀ, ਮੁਕਤਸਰ ਜੀ, ਪੌਂਟੇ ਜੀ, ਤਖ਼ਤ ਪਟਨਾ ਸਾਹਿਬ, ਹਰਿਮੰਦਰ ਦਿੱਲੀ, ਮੈਂ ਸ਼ੀਸ਼ਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸੱਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ। ਭਗੌੜ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣ ਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਜੀਰਾ ਜੀ, ਸ਼ਿਕਾਰਗੜ੍ਹ ਜੀ, ਹੀਰਾਗੜ੍ਹ ਜੀ, ਮਾਤਾ ਸਾਹਿਬ ਦੇਵਾਂ ਜੀ, ਸੰਗਤ ਸਾਹਿਬ ਜੀ, ਮਾਲਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਸ੍ਰੀ ਗੰਗਾ ਜੀ, ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮਿਲੇ ਬੋਲੋ ਜੀ। ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਤ ਤਖ਼ਤ ਸੱਚਖੰਡ, ਸ੍ਰੀ ਹਜ਼ੂਰ ਸ੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮਿਲੇ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ, ਸ੍ਰੀ ਵਾਹਿਗੁਰੂ ਜੀ ਜੀ। ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਸ਼ਬਦ ਬਾਣੀ, ਕੀਰਤਨ ਚੌਕੀ, ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ, ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚਖੰਡ ਵਿੱਚ ਪ੍ਰਵਾਨ ਕਰਨਾ, ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬਤ ਕਾ ਭਲਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਰਵਾਂ ਸਹਿਤ ਦੁਆਰਾ ਸਰਵਾਂ ਸਹਿਤ ਦੁਆਰਾ

Sevgili dinleyenler, hepsini bir daha.

ਸ਼੍ਰੀ ਸਾਹਿਬਾ ਮਹਾਰਾਜ ਰਣਜੀਤ ਸਿੰਘ ਜੀ, ਸ਼੍ਰੀ ਸਾਹਿਬਾ ਮਹਾਰਾਜ ਰਣਜੀਤ ਸਿੰਘ ਜੀ।

ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦਾ ਲੰਗਰ ਤਿਆਰ ਹੈ ਜੀ ਪ੍ਰਸ਼ਾਦਾ ਸ਼੍ਰੀ ਤਾਂ ਗੁਰੂ ਮਹਾਰਾਜ ਦੀਆਂ ਕਛੀਆਂ ਪ੍ਰਾਪਤ ਛੋੜੋ ਗੁਰੂ ਮਹਾਰਾਜ ਬੋਲੇ ਸੋ ਨਿਹਾਂ।

que te quiero, Michael.

0: ਦੂਜਾ
1: ਇਹੋ ਜਗ ਸੱਚੀ ਕੀ ਹੈ ਕੋਠੜੀ ਸੱਚੀ ਕਾ ਉੱਚ ਵਾਸ ਇੱਕ ਨਾ ਹੁਕਮ ਸਮਾਇ ਲੈ ਇੱਕ ਨਾ ਹੁਕਮੇ ਕਰਿ ਵਿਨਾਸ ਇੱਕ ਨਾ ਭਾਣੇ ਕਰਲੇ

ਵਿਸਮਾਦ ਨਾਦ ਵਿਸਮਾਦ ਵੇਦ ਵਿਸਮਾਦ ਜੀ ਵਿਸਮਾਦ ਭੇ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੈ ਫਰੇਜਨ ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਗੈ ਪੁਰਾਣੀ ਸਮਾਦ ਸੰਜੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸ਼ਾਲਾ ਵਿਸਮਾਦ ਉਜੜ

0: ਭਗਤ ਵਧੀਆ ਕੁਦਰਤ ਮਾਨ ਅਭਿਮਾਨ ਕੁਦਰਤ ਪੌਣ ਪਾਣੀ ਪੈਸੰਤਰ ਕੁਦਰਤ ਧਰਤੀ ਖਾ
1: ਸਭ ਤੇਰੀ ਕੁਦਰਤ ਨੂੰ ਕਾ

ਕੌੜੀ ਨਦਰ ਕਰਹਿ ਜਿਆ ਆਪਣੀ ਤਾਂ ਨਦਰੀ ਸਤਿਗੁਰ ਪਾਇਆ। ਇਹੋ ਜਿਹੀ ਬਹੁਤੇ ਦਿਨ ਮੈਂ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣੀ ਹੋ ਲੋਕ ਸੁਪਾਇਆ। ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚ

ਤਲਵਾਰ ਕੋਲੋ ਚਰਖਾ ਚੱਕੀ ਚੱਕ ਤਲਵਾਰ ਨੇ ਬਹੁਤ ਅਨੰਤ ਲਾਟੂ ਮਾ ਧਾਣੀਆਂ ਨਗਾਹ ਪੰਖੀ ਪਾਉਂਦਿਆਂ ਲੈ ਨਸਾਹ ਸੁਵਿਚਾਰ ਪਵਾਏ ਜੰਤ ਨਾਨਕ ਹੁੰਦਿਆਂ ਗ੍ਰੰਥਾਂ ਅੰਤ ਬੰਧਨ ਬੰਤ ਵਾਏ ਸੋਏ ਪੈ ਨੱਚੇ ਸਭ ਕੋਈ ਨੱਚ ਨੱਚ ਹੱਸੇ ਸਿਰੋਏ ਨਜਾਇਸ ਨ ਹੋਏ।

0: ਪੌੜੀ ਬਿਨ ਸਤਿਗੁਰ ਕੇ ਨੈਣਾ ਪਾਇਓ, ਬਿਨ ਸਤਿਗੁਰ ਕੇ ਨੈਣਾ ਪਾਇਆ। ਸਤਿਗੁਰ ਵਿੱਚ ਆਪ ਰੱਖੇ ਹੁਣ ਕਰ ਪ੍ਰਗਟਾਕ ਸੁਣਾਇਆ, ਸਤਿਗੁਰ ਮਿਲਿਆ ਸਦਾ ਮੁਕਤ ਜਿਨ ਵਿੱਚ ਮੋਹ ਚੁਕਾਇਆ। ਉੱਤਮ ਇਹੋ ਵਿਚਾਰ ਹੈ ਜਿਨ ਸੱਚੇ ਸਿਮਚਿਤ ਲਾਇਆ, ਜਗ ਜੀਵਨ ਦਾਤਾ ਪਾਇਆ,
1: ਜਗ ਜੀਵਨ ਦਾਤਾ ਪਾਇਆ।

ਖਾਏ ਸਿਰ ਛਾਏ ਪਾਏ ਮੂਰਖ ਆਂਦਾ ਪਦ ਗਵਾਈ ਵਿਣ ਨਾ ਵੈ ਕਿ ਥਾਇ ਨ ਪਾਈ ਰਹਿ ਬਿਵਾਣੀ ਮੜੀ ਮਸਾਣੀ ਅੰਤ ਨ ਜਾਣੇ ਫਿਰ ਪਛਤਾਣੀ।

ਲਾਹ ਸਤਸੂਤ ਦਰਗਹਿ ਅੰਦਰ ਪਾਈਏ ਤਗਨਾ ਟੂਟਾ ਸਬੂਤ ਮਹੱਲਾ ਪਹਿਲਾ ਤਗਨਾ ਇੰਦਰੀ ਤਗਨ ਨਾਰੀ ਪਲਕਿਤ ਪਵੈ ਨਿਤ ਦਾੜੀ ਤਗਨਾ ਪੈਰੀ ਤਗਨਾ ਹੱਥੀ ਤਗਨਾ ਜੇਵਾ ਤਗਨਾ ਅੱਖੀ ਵੇਤਕ ਆਪੇ ਵਤੈ ਵੜਤਾ ਗਿਆ ਉਰਾ ਖੱਤੇ।

ਪੌੜੀ ਸਤਿਗੁਰ ਵੱਡਾ ਕਰਸਾਲਾ ਹੀ ਹੈ, ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮਿਲਤ ਨਦਰੀਆਈਆਂ, ਜਾਤ ਸੁਭਾਣਾ ਤਾਂ ਮਨ ਵਸਾਈਆਂ, ਕਰ ਹੁਕਮ ਮਸਤ ਹੱਥ ਧਾਰ ਵਿੱਚ।